0: ਪਹਿਲਾ ਜੇਕਰ ਸੁਤਕ ਮੰਨੇ ਸਭ ਤੇ ਸੁਤਕ ਹੋਏ ਦੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹਜ ਧਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਰੇ ਰਸੋਈ ਨਾਨਕ ਸੂਤਕੇ ਮਨ ਤੇਰੇ ਗਿਆਨ ਉਤਾਰੇ ਤੋਈ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਕੀ ਸੂਤਕ ਵੇਖਣਾ ਪਰਤਰੇ ਪਰਤ ਰੂਪ ਕਨੀ ਸੂਤਕਨ ਪਹਿਲਾ ਇਸ ਬਾਰੀ ਖਾਏ ਨਾਨਕ ਸਾ ਆਦਮੀ ਬੱਦੇ ਜੰਪੁਰ ਜਾਏ
0: ਮਹੱਲਾ ਪਹਿਲਾ ਸਭ ਸੁਤਕ ਭਰਮ ਹੈ ਦੂਜੇ ਜਾਏ ਜਮਨ

ਵੱਡਾ ਕਰਸਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆ ਸਹਿਮੇ ਦੇ ਤਾਂ ਨਦੀ ਆਈਆ ਜਾਤ ਸੁਭਾਣਾ ਕਾ ਮਨ ਵਸਾਈਆ ਹਰ ਹੁਕਮ ਮਸਤ ਤਾਂ ਹੱਥ ਧਾਰ ਵਿੱਚ ਹੁਮਾਰ ਕੱਢੀਆ ਬੁਰੇ ਆਈਆ ਸਹਿਤ ਉੱਠੈ ਨੌ ਨਿਤ ਪਾਈਆ ਸਹਿਤ ਉੱਠੈ ਨੌ ਨਿਤ ਪਾਈਆ ਗੁਰਸਿੱਖ ਮਨ

0: ਪਹਿਲਾ ਪਹਿਲਾ ਸੁੱਚਾ ਪਾ ਸੁੱਚੇ ਬੈਠਾ ਏ ਸੁੱਚੇ ਅੱਗੇ ਰੱਖੇ ਨੂੰ ਕੋਈ ਨਾ ਪਿੱਟਿਓ ਜਾਏ ਸੁੱਚਾ ਹੋ ਕੇ ਜੇ ਵਿਆਹ ਲੱਗਾ ਪਨ ਸਲੋਕ ਖੁਆਤੀ ਜਾਏ ਸਕੇ ਕਿਸੇ ਨੂੰ ਲਗਾ ਦਿਓ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਨ ਪੰਜਵਾ ਪਾਇਆ ਕਿਰਤ ਤਾਹੋਆ ਪਾਕੂਤ ਪਾਤੀ ਸੋ ਤਨ ਗੱਡਿਆਂ ਤੁਕਾਂ ਪਈਆਂ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾ ਵਰਸਖਾ ਨਾਨਕੇ ਵੇ ਜਾਣੀਏ ਜਿਤ ਮੁਖ ਤੁਕਾਂ ਪਾਹੇ ਮਹੱਲਾ ਪਹਿਲਾ
1: ਬਣ ਜੰਮੀਏ ਬਣ

ਕਿਤਾਬ ਆਪਣੇ ਆਪ ਹੀ ਲੇਖਾ ਸੰਦੀਏ ਜਾ ਰਹਿਣਾ ਨਹੀਂ ਹੈ ਜਗ ਤੱਕ ਐਤਕਾਰ ਹੁੰਦੀ ਹੈ ਮੁੰਡਾ ਕਿਸਨਾ ਆਖੀ ਆਪਣੇ ਅੱਖਰ ਬੁਝੀਏ ਮੂਰਖ ਨਾਲ ਲੁਜੀਏ।

0: ਜਾਣ ਕੇ ਦਵਾਈਆਂ ਮਾਂ ਮਾਰ ਕੇ ਬਢਾਈਆਂ ਵਸਾਣ ਕੇ ਦਵਾਈਆਂ ਹੈ ਕਿਤੇ ਦਾ ਬਜਾਣ ਖੁਦ ਕੇ ਚੱਕਰੀਆਂ ਖੁਦ ਕੇ ਮਟਾਈਆਂ ਮਾਂ ਖੁਦ ਕੇ ਦਵਾਈਆਂ ਮਹਿਮਾਨ ਭੁਖਮਾਨ ਹੈ ਜਾਣ ਕੇ ਤੱਕ ਮਾਂ ਖੁਦ ਤੱਕ ਤੱਕ ਦੇਵਤਾ ਨੂੰ ਕਾਲ ਮਾਂ ਕਾਲੂ ਕਾਲ ਦੇਵਤਾ ਨੂੰ ਕਾਲ ਮਾਂ ਕਾਲੂ ਕਾਲ ਦੇਵਤਾ ਨੂੰ ਕਾਲ ਮਾਂ ਕਾਲੂ ਕਾਲ ਰਾਸੀ ਕੋ ਸਰਹਿ ਕੇ ਸੁਧ ਤੱਕ ਪੜੇ ਸਿੱਧ ਤੱਕ ਸਾਰੇ ਕੰਮ
1: ਜਿਹੜੇ ਤੁਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਚੋਂ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਸੂਫੀਆਨਾ ਕਲਾਮ।

ਮੈਂ ਤੁਸੀਂ ਸੁਣ ਰਹੇ ਸੀ ਸੁਫੀਆਨਾ ਕਲਾਮ। ਇਸ ਨਾਲ ਹੀ ਸਾਡੀ ਆਕਾਸ਼ਵਾਣੀ ਵਰਲਡ ਸਰਵਿਸ 3 ਦੀ ਪੰਜਾਬੀ ਸੇਵਾ ਦੀ ਪਹਿਲੀ ਸਭਾ ਸਮਾਪਤ ਹੁੰਦੀ ਹੈ। ਸਾਡੇ ਅਗਲੇ ਐਲਾਨ ਦਾ ਇੰਤਜ਼ਾਰ ਕਰੋ।

ਸਿਤੰਬਰ ਹਸਪਤਾਲ। ਸਰਵਉੱਚ ਅਦਾਲਤ ਨੇ ਅੱਜ ਕੌਂਸਲਿੰਗ ਵੱਲੋਂ ਕਰਵਾਈ ਗਈ ਵਿੱਤੀ ਸਿੱਖਿਆ ਦੀ ਵਿਸ਼ੇਸ਼ ਦਿਵਸ ਤੋਂ FIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਕੇਂਦਰ ਨੇ ਕਿਹਾ ਦੇਸ਼ ਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼ ਦੇ ਵਾਤਾਵਰਨ ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤੀ ਗ੍ਰੈਂਡ ਮਾਸਟਰ ਇਮਯਾਨ ਪੰਨੀ ਰਸਲੋਨੀਅਮ ਨੇ ਦੋ ਸੋਨੇ ਦੇ ਤਮਗੇ ਆਪਣੇ ਨਾਮ ਕੀਤੇ ਅਤੇ IPL ਕ੍ਰਿਕਟ ਵਿਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿਚ ਰਾਜਸਥਾਨ ਰਾਇਲਸ ਨਾਲ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਦਿਵਸ ਤੋਂ FIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਸਰਵਉੱਚ ਅਦਾਲਤ ਨੇ ਕਿਹਾ ਕਿ FIR ਪ੍ਰਕਿਰਿਆ ਆਜ਼ਾਦ ਤੇ ਨਿਰਪੱਖ ਚੋਣਾਂ ਦੀਆਂ ਸੰਵਿਧਾਨਕ ਜ਼ਰੂਰਤਾਂ ਨੂੰ ਅੱਗੇ ਵਧਾਉਂਦੀ ਏ। ਅਦਾਲਤ ਨੇ ਫੈਸਲਾ ਸੁਣਾਇਆ ਕਿ ਚੋਣ ਕਮਿਸ਼ਨ ਲੋਕ ਨੁਮਾਇੰਦੇ ਐਕਟ 1950 ਦੀ ਧਾਰਾ 344 ਅਤੇ ਉਸ ਦੇ ਅਧੀਨ ਬਣਾਏ ਗਏ ਨਿਯਮਾਂ ਦੇ ਤਹਿਤ FIR ਕਰਵਾਉਣ ਦੀ ਸ਼ਕਤੀ ਰੱਖਦਾ। ਚੀਫ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਅ ਮਾਲਿਆ ਬਾਗਚੀ ਦੀ ਬੈਂਚ ਨੇ ਬਿਹਾਰ ਚ FIR ਕਰਵਾਉਣ ਲਈ ਪਿਛਲੇ ਸਾਲ ਜੂਨ ਚ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਰਿਟ ਪਟੀਸ਼ਨਾਂ ਤੇ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਕਿਹੈ ਕਿ FIR ਪ੍ਰਕਿਰਿਆ ਦਾ ਉਦੇਸ਼ ਆਜ਼ਾਦ ਤੇ ਨਿਰਪੱਖ ਚੋਣਾਂ ਦੇ ਉਦੇਸ਼ ਨੂੰ ਪ੍ਰਾਪਤ ਕਰਨਾ। ਚੀਫ ਜਸਟਿਸ ਸੂਰਿਆ ਕਾਂਤ ਵੱਲੋਂ ਦਿੱਤੇ ਗਏ ਫੈਸਲੇ ਚ ਕਿਹਾ ਗਿਆ ਕਿ ਜਦੋਂ ਕਿ ਕਾਨੂੰਨ ਖੁਦ ਕਿਸੇ ਵੀ ਸਮੇਂ ਦਰਜ ਕੀਤੇ ਜਾਣ ਵਾਲੇ ਕਾਰਨਾਂ ਦੇ ਆਧਾਰ ਤੇ ਅਤੇ ਚੋਣ ਕਮਿਸ਼ਨ ਵੱਲੋਂ ਢੁਕਵੇਂ ਸਮਝੇ ਜਾਣ ਵਾਲੇ ਤਰੀਕੇ ਨਾਲ ਵਿਸ਼ੇਸ਼ ਸੋਧ ਨੂੰ ਅਧਿਕਾਰਤ ਕਰਦਾ ਤਾਂ ਵਿਵਾਦਿਤ ਪ੍ਰਕਿਰਿਆ ਨੂੰ ਸਿਰਫ ਇਸ ਲਈ ਆਯੋਗ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਹ ਨਿਯਮਿਤ ਸੋਧਾਂ ਲਈ ਨਿਰਧਾਰਿਤ ਆਮ ਪ੍ਰਕਿਰਿਆਵਾਂ ਦੇ ਅਨੁਕੂਲ ਨਹੀਂ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਚੋਣ ਕਮਿਸ਼ਨ ਨੇ ਆਪਣੀਆਂ ਕਾਨੂੰਨੀ ਸ਼ਕਤੀਆਂ ਤੋਂ ਵੱਧ ਕਾਰਵਾਈ ਕੀਤੀ ਹੈ। ਸਿਖਰਲੀ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਚੋਣ ਕਮਿਸ਼ਨ ਵੱਲੋਂ ਅਪਣਾਈ ਗਈ ਪ੍ਰਕਿਰਿਆ ਲੋਕ ਨੁਮਾਇੰਦਗੀ ਐਕਟ 1950 ਦੇ ਨਿਯਮਾਂ 1960 ਦੇ ਉਲਟ ਸੀ। ਰਾਜਸਥਾਨ ਉੱਚ ਅਦਾਲਤ ਨੇ ਅੱਜ ਆਸਾਰਾਮ ਮਾਤੂ ਨੂੰ ਅੰਸ਼ਕ ਰਾਹਤ ਦਿੰਦੇ ਉਸਨੂੰ ਪੈਕਸੋ ਐਕਟ ਦੇ ਤਹਿਤ ਸਮੂਹਿਕ ਜਬਰ ਜਨਾਹ, ਸਮੂਹਿਕ ਜਿਨਸੀ ਸ਼ੋਸ਼ਣ ਤੇ ਅਪਰਾਧਿਕ ਸਾਜਿਸ਼ ਨਾਲ ਸਬੰਧਤ ਦੋਸ਼ਾਂ ਤੋਂ ਬਰੀ ਕਰ ਦਿੱਤਾ। ਹਾਲਾਂਕਿ ਅਦਾਲਤ ਨੇ ਭਾਰਤੀ ਦੰਡ ਸੰਹਿਤਾ ਦੇ ਤਹਿਤ ਇਕ ਨਾਬਾਲਗ ਨਾਲ ਜਬਰ ਜਨਾਹ ਮਾਮਲੇ ਚ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ। ਇਸ ਮਾਮਲੇ ਚ ਆਸਾਰਾਮ ਦੀ ਉਮਰ ਕੈਦ ਜਾਰੀ ਰਹੇਗੀ।

ਇਹ ਆਲ ਇੰਡੀਆ ਰੇਡੀਓ ਦੇ ਵਿਦੇਸ਼ ਪ੍ਰਸਾਰਣ ਸੇਵਾ ਦਾ ਸਿਰਾਇਕੀ ਪ੍ਰੋਗਰਾਮ ਹੈ। ਮੈਂ ਸੰਜੇ ਪਾਹੁਜਾ ਆਪ ਸਭ ਕੋ ਸਲਾਮ ਨਮਸਤੇ ਇਸਤਕਬਾਲ ਕਰੇਗਾ। ਅੱਜ ਅਸਾਂ ਹਾਜ਼ਰ ਹੈ ਆਪ ਸਭ ਦੇ ਨਾਲ ਸਿਰਾਇਕੀ ਸੂਫੀ ਸੰਗੀਤ ਦੇ ਨਾਲ। ਸਾਡੇ ਨਾਲ ਹਨ ਅੱਜ ਰੂਪੇਸ਼ ਚੋਪੜਾ ਜੀ, ਉਹ ਅਸਾਂ ਕੋ ਕੁਝ ਸੂਫੀ ਸੰਗੀਤ ਆਪਣੀ ਮਿੱਠੜੀ ਆਵਾਜ਼ ਵਿਚ ਸੁਣੇ ਸਨ। ਸਭ ਤੋਂ ਪਹਿਲੇ ਉਹ ਪੇਸ਼ ਕਰੇ ਦੇ ਪਿੰਡ ਸੁਲਤਾਨ ਸ਼ਾਹ ਹੁਸੈਨ ਸਾਹਿਬ ਜੀ ਦਾ ਇੱਕ ਗਾਵਾਂ, ਮਾਹੀ ਨੀ ਮੈਂ ਕਿਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ।

ਹਿਕਮੋ ਹਿਕ ਵਧ ਕੇ ਸੂਫੀ ਗੀਤ ਹਨ ਜਿਹੜੇ ਸਾਡੇ ਪੀਰਾਂ ਨੇ ਲਿਖੇ ਹਨ, ਸ਼ਾਹ ਹੁਸੈਨ, ਬੁੱਲੇ ਸ਼ਾਹ, ਫਰੀਦ, ਕਾਫੀਆਂ, ਡੋਹੜੇ, ਹਿੱਕ ਨੂੰ ਹਿੱਕ ਵੱਧ ਗੀਤ ਹਨ। ਹੁਣ ਰੁਪੇਸ਼ ਚੋਪੜਾ ਜੀ ਕੋ ਮੈਂ ਦਰਖਾਸਤ ਕਰੇ ਸਾਂ ਕਿ ਉਹ ਸਾਕੂ ਸੁਣਾਵਣ, ਰੋਂਦੇ ਉਮਰ ਨਿਭਾਈ ਯਾਰ ਦੀ ਖਬਰ ਨਾ ਆਈ, ਫਰੀਦ ਸਾਹਿਬ ਦਾ ਲਿਖਿਆ ਵਾ।

0: अली दम दम दे अंदर, अली दम दम दे अंदर, अली दम दम दे अंदर, हो लाल मेरी हो लाल मेरी।
1: ਸ੍ਰੀ ਬੁੱਲੇ ਸ਼ਾਹ ਸਾਹਿਬ ਇੱਕ ਬਹੁਤ ਵੱਡੇ ਫਕੀਰ ਹਨ, ਸੰਤ ਹਨ, ਖੁਦਾ ਦੇ ਨੇਕ ਬੰਦੇ ਹਨ, ਜਿਨ੍ਹਾਂ ਨੇ ਬਹੁਤ ਸਾਰੇ ਪੰਜਾਬੀ ਵਿੱਚ ਸਰਾਇਕੀ ਵਿੱਚ ਗੀਤ ਲਿਖੇ ਹਨ। ਉਹਨਾਂ ਦਾ ਇੱਕ ਬਹੁਤ ਮਸ਼ਹੂਰ ਗੀਤ ਹੈ, ਅਸਾਂ ਨਾਜ਼ੁਕ ਦਿਲ ਦੇ ਲੋਕ ਹਾਂ, ਸਾਡਾ ਦਿਲ ਨਾ ਯਾਰ ਦੁਖਾਇਆ ਕਰ। ਰੁਪੇਸ਼ ਚੋਪੜਾ ਜੀ।

ਖੇੜੇ ਜਿਨ੍ਹਾਂ ਨੇ ਸਾਡੇ ਮਾਹੀ ਮਾਹੀ ਨਿਖੇੜੇ ਗਰਦਨ ਗੁਨਾਵੇ ਉਹਨਾਂ ਦੀ ਗਲ ਗੋਰੀ ਦੇ ਬਿਛੁਵਨ ਕਾਲੇ ਗਲ ਗੋਰੀ ਦੇ ਬਿਛੁਵਨ ਕਾਲੇ ਨਾਲ

ਖੁਸ਼ੀ ਗੁਲਾਮ ਉਹਨਾਂ ਦੀ ਨੀਂਦਰ ਤੇ ਕਈਆਂ ਹਾਏ ਨੀਂਦਰ ਤੇ ਕਈਆਂ ਨੀਂਦਰ ਤੇ ਕਈਆਂ ਹਾਏ ਕਈਆਂ ਚੋ

ਦੋਸਤੋ ਅੱਜ ਦੇ ਦੇਸ਼ ਪੰਜਾਬ ਪ੍ਰੋਗਰਾਮ ਦੇ ਵਿਚ ਅਸੀਂ ਲੈ ਕੇ ਆਏ ਹਾਂ ਤੁਹਾਡੇ ਸਾਥ ਬਹੁਤ ਸਾਰੀਆਂ ਸੌਗਾਤਾਂ। ਸੁਣੋਗੇ ਅੱਜ ਦੀ ਗੱਲ, ਅੱਜ ਅਸੀਂ ਗੱਲ ਕਰਾਂਗੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਹੋਣਾ ਬਾਰੇ, ਜਿਨ੍ਹਾਂ ਨੂੰ ਪ੍ਰੋਗਰਾਮ ਦੇ ਵਿਚ ਡਾ ਅਜੀਤ ਸਰੀਨ ਨਾਲ ਕੀਤੀ ਗੱਲਬਾਤ ਸੁਣਾਈ ਜਾਏਗੀ ਤੇ ਪ੍ਰੋਗਰਾਮ ਤਮੰਨਾ ਦੇ ਤਹਿਤ ਤੁਹਾਡੀ ਪਸੰਦ ਦਾ ਗੀਤ ਤੁਹਾਨੂੰ ਸੁਣਾਇਆ ਜਾਏਗਾ। ਨਮਸਕਾਰ ਦੋਸਤੋ, ਮੈਂ ਹਾਂ ਤੁਹਾਡੀ ਦੋਸਤ ਮਾਨਿਕਾ ਮਹਿਤਾ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਸ਼ਖਸੀਅਤ ਬਾਰੇ ਜਿਨ੍ਹਾਂ ਨੂੰ ਭਾਰਤ ਦਾ, ਮਾਡਰਨ ਭਾਰਤ ਦਾ ਆਰਕੀਟੈਕਟ ਕਿਹਾ ਜਾਂਦਾ ਹੈ, ਯਾਨੀ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਉਨ੍ਹਾਂ ਦਾ ਜਨਮ 14 ਨਵੰਬਰ ਨੂੰ ਹੋਇਆ, ਬੱਚਿਆਂ ਨੂੰ ਬੜਾ ਪਿਆਰ ਕਰਦੇ ਸਨ, ਇਸ ਕਰਕੇ 14 ਨਵੰਬਰ ਦਾ ਦਿਨ ਬਾਲ ਦਿਵਸ ਦੇ ਰੂਪ ਦੇ ਵਿਚ ਮਨਾਇਆ ਜਾਂਦਾ ਹੈ। ਸਕੂਲਾਂ ਦੇ ਵਿਚ ਵੱਖਰੋ ਵੱਖਰੀ ਪ੍ਰੋਗਰਾਮ ਕਰਵਾਏ ਜਾਂਦੇ ਨੇ, ਭਾਸ਼ਣ ਪ੍ਰਤੀਯੋਗਿਤਾ ਹੁੰਦੇ ਨੇ, ਦੇਸ਼ ਭਗਤੀ ਦੇ ਗੀਤ ਗਾਏ ਜਾਂਦੇ ਨੇ ਤੇ ਪਿਆਰੇ ਬੱਚਿਆਂ ਨੂੰ ਮਿਠਾਈ ਵੰਡੀ ਜਾਂਦੀ ਹੈ। 14 ਨਵੰਬਰ 1899 ਨੂੰ ਇਲਾਹਾਬਾਦ ਚ ਇਨ੍ਹਾਂ ਦਾ ਜਨਮ ਹੋਇਆ। ਮੁੱਢਲੀ ਸਿੱਖਿਆ ਇਨ੍ਹਾਂ ਨੂੰ ਇਨ੍ਹਾਂ ਦੇ ਘਰ ਵਿਚ ਹੀ ਅਧਿਆਪਕਾਂ ਤੋਂ ਮਿਲੀ। 15 ਸਾਲ ਦੀ ਉਮਰ ਚ ਇਹ ਇੰਗਲੈਂਡ ਚਲੇ ਗਏ ਤੇ ਉਸ ਤੋਂ ਬਾਅਦ ਹੈਰੋ ਚਲੇ ਗਏ। ਫਿਰ ਇਨ੍ਹਾਂ ਨੂੰ ਕੈਂਬਰਿਜ ਯੂਨੀਵਰਸਿਟੀ ਚ ਪੜ੍ਹਨ ਦਾ ਮੌਕਾ ਵੀ ਮਿਲਿਆ। ਉਥੇ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੇ ਕੁਦਰਤੀ ਵਿਗਿਆਨ ਦੀ ਪੜ੍ਹਾਈ ਕੀਤੀ। ਬਾਅਦ ਚ ਇਨ੍ਹਾਂ ਨੂੰ ਇਨਰ ਟੈਂਪਲ ਵੱਲੋਂ ਬਾਰ ਵਿਚ, ਯਾਨੀ ਕਿ ਬਾਰ ਕੌਂਸਲ ਦੇ ਵਿਚ ਬਣਾ ਲਿਆ ਗਿਆ। 1912 ਵਿਚ ਇਹ ਭਾਰਤ ਪਰਤ ਕੇ ਆਏ। ਜਦੋਂ ਭਾਰਤ ਪਰਤੇ ਤਾਂ ਦੇਖੀ ਭਾਰਤ ਦੀ ਬੇਬਸੀ, ਭਾਰਤ ਦੀ ਬੇਬਸੀ, ਭਾਰਤ ਦੀ ਭੁੱਖ ਗਰੀਬੀ ਤੇ ਭਾਰਤ ਦੇ ਲੋਕਾਂ ਦੀ ਲਾਚਾਰੀ ਵੇਖ ਕੇ ਇਨ੍ਹਾਂ ਨੇ ਸਿਆਸਤ ਵਿਚ ਆਉਣ ਦਾ ਮਨ ਬਣਾਇਆ। ਇਕ ਵਿਦਿਆਰਥੀ ਵਜੋਂ ਵੀ ਜਦੋਂ ਇਨ੍ਹਾਂ ਨੂੰ ਦੇਸ਼ ਦੇ ਸੰਘਰਸ਼ਾਂ ਦੀ ਇਕ ਤਸਵੀਰ ਵੇਖਣ ਨੂੰ ਮਿਲੀ, ਇਨ੍ਹਾਂ ਨੂੰ ਪਤਾ ਲੱਗਿਆ ਕਿ ਭਾਰਤ ਦੇ ਲੋਕ ਕਿਵੇਂ ਤਿਲ ਤਿਲ ਮਰ ਰਹੇ ਨੇ ਤੇ ਵਿਦੇਸ਼ੀ ਤਾਕਤਾਂ ਕਿਵੇਂ ਸਾਡੇ ਭਾਰਤ ਦੇ ਸੋਨੇ ਦੀ ਚਿੜੀਆ ਦੇ ਖੰਭ ਨੋਚ ਨੋਚ ਕੇ ਉਹਨੂੰ ਲਹੂ ਲੁਹਾਨ ਕਰ ਰਹੀਆਂ ਨੇ। ਬਚਪਨ ਵਿਚ ਹੀ ਇਨ੍ਹਾਂ ਨੂੰ ਆਪਣੇ ਘਰ ਦੇ ਵਿਚ ਦੇਸ਼ ਭਗਤੀ ਦੀ ਲਹਿਰ ਦਾ ਸਵਾਦ ਚੱਖਣ ਨੂੰ ਮਿਲਿਆ ਤੇ ਵਿਦਿਆਰਥੀ ਜੀਵਨ ਵਿਚ ਇਨ੍ਹਾਂ ਨੂੰ ਦੇਸ਼ ਦੇ ਸੰਘਰਸ਼ਾਂ ਦੀ ਗਹਿਰੀ ਸਮਝ ਹੋਈ, ਦਿਲਚਸਪੀ ਪੈਦਾ ਹੋਈ। ਪਤਾ ਲੱਗਿਆ ਕਿ ਭਾਰਤ ਮਾਂ ਬੇੜੀਆਂ ਦੇ ਵਿਚ ਜਕੜੀ ਹੋਈ ਹੈ, ਭਾਰਤ ਵਿਦੇਸ਼ੀ ਤਾਕਤਾਂ ਦੇ ਅਧੀਨ ਹੈ। ਫਿਰ ਇਨ੍ਹਾਂ ਨੇ ਲਿਟਰੇਚਰ ਦੇ ਵਿਚ ਸੰਘਰਸ਼ਾਂ ਦੀ ਕਹਾਣੀਆਂ ਪੜ੍ਹਨੀਆਂ ਸ਼ੁਰੂ ਕੀਤੀਆਂ। ਇਨ੍ਹਾਂ ਨੇ ਉਸ ਵੇਲੇ ਆਇਰਲੈਂਡ ਚ ਚੱਲ ਰਹੀ ਸਿਨ ਫਿਨ ਮੁਹਿੰਮ ਚ ਕਾਫੀ ਦਿਲਚਸਪੀ ਦਿਖਾਈ। ਇਨ੍ਹਾਂ ਨੇ ਦੇਖਿਆ ਕਿ ਕਿਵੇਂ ਲੋਕੀ ਇਕਜੁੱਟ ਹੋ ਕੇ ਕਿਸੇ ਵੀ ਵੱਡੀ ਤੋਂ ਵੱਡੀ ਤਾਕਤ ਦਾ ਮੁਕਾਬਲਾ ਕਰ ਸਕਦੇ ਨੇ। ਬਸ ਉਸ ਤੋਂ ਬਾਅਦ ਇਨ੍ਹਾਂ ਨੇ ਵੀ ਭਾਰਤ ਦੀ ਆਜ਼ਾਦੀ ਦੀ ਲਹਿਰ ਵਿਚ, ਸੰਘਰਸ਼ ਵਿਚ ਆਪਣਾ ਹਿੱਸਾ ਪਾਉਣਾ ਸ਼ੁਰੂ ਕੀਤਾ ਤੇ ਅੰਤ ਤੱਕ ਉਸ ਸੰਘਰਸ਼ ਚ ਸ਼ਾਮਿਲ ਰਹੇ। ਦੋਸਤੋ, 1912 ਚ ਬੰਕੀ ਪੋਰ ਚ ਇਨ੍ਹਾਂ ਨੂੰ ਡੈਲੀਗੇਟ

0: ਮਿਲ ਕੀਤਾ ਗਿਆ ਤੇ 1919 ਚ ਇਲਾਹਾਬਾਦ ਚ ਹੋਮ ਰੂਲ ਲੀਗ ਦੇ ਇਹਨਾਂ ਨੂੰ ਸਕੱਤਰ ਥਾਪਿਆ ਗਿਆ। ਇਹ ਉਹ ਪਹਿਲਾ ਵੇਲਾ ਸੀ ਜਦੋਂ 1916 ਚ ਪਹਿਲੀ ਵਾਰੀ ਪੰਡਿਤ ਜਵਾਹਰ ਲਾਲ ਨਹਿਰੂ ਮਹਾਤਮਾ ਗਾਂਧੀ ਦੇ ਸੰਪਰਕ ਵਿਚ ਆਉਂਦੇ ਨੇ। ਮਹਾਤਮਾ ਗਾਂਧੀ ਦੀ ਸੋਚ, ਉਨ੍ਹਾਂ ਦੇ ਵਿਚਾਰ, ਉਨ੍ਹਾਂ ਦੀ ਫਿਲਾਸਫੀ, ਇਹ ਸਭ ਸੁਣ ਕੇ ਔਰ ਮਹਾਤਮਾ ਗਾਂਧੀ ਦੀ ਸਾਦਗੀ ਵੇਖ ਕੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਉਪਰ ਇਕ ਗਹਿਰਾ ਪ੍ਰਭਾਵ ਪੈਂਦਾ ਹੈ ਜਿਸ ਨੂੰ ਉਹ ਕਬੂਲਦੇ ਵੀ ਸਨ। ਦੋਸਤੋ, 1920 ਚ ਉੱਤਰ ਪ੍ਰਦੇਸ਼ ਚ ਪ੍ਰਤਾਪਗੜ੍ਹ ਚ ਪਹਿਲੀ ਵਾਰੀ ਕਿਸਾਨ ਮਾਰਚ ਦਾ ਆਯੋਜਨ ਕੀਤਾ ਗਿਆ। ਨਹਿਰੂ ਜੀ ਨੂੰ 1920 ਤੇ 22 ਦੇ ਵਿਚ ਨਾਮ ਮਿਲਟਨ ਲਹਿਰ ਦੌਰਾਨ ਦੋ ਵਾਰ ਜੇਲ੍ਹ ਚ ਜਾਣਾ ਪਿਆ। ਪੰਡਿਤ ਜਵਾਹਰ ਲਾਲ ਨਹਿਰੂ ਸਤੰਬਰ 1923 ਚ ਵੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ ਤੇ ਫਿਰ ਇਨ੍ਹਾਂ ਨੇ ਬਾਕੀ ਦੇਸ਼ਾਂ ਦਾ ਦੌਰਾ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਆਪਣੇ ਭਾਰਤ ਨੂੰ ਵੀ ਆਜ਼ਾਦ ਕੀਤਾ ਜਾ ਸਕਦਾ ਹੈ। ਕਹਿੰਦੇ ਨੇ ਕਿ ਦੇਸ਼ ਦੀ ਸੇਵਾ ਬੜੀ ਔਖੀ ਹੁੰਦੀ ਹੈ ਕਰਨੀ। ਗੱਲਾਂ ਤਾਂ ਅਸੀਂ ਬਹੁਤ ਕਰਦੇ ਹਾਂ ਪਰ ਜਦੋਂ ਆਪ ਅਸੀਂ ਉਸ ਸੇਵਾ ਚ ਪੈਰ ਪਾਉਂਦੇ ਹਾਂ ਉਦੋਂ ਪਤਾ ਲੱਗਦਾ ਹੈ ਕਿ ਇਹ ਆਜ਼ਾਦੀ ਐਵੇਂ ਨਹੀਂ ਮਿਲਦੀ ਹੈ। ਇਹ ਆਜ਼ਾਦੀ ਕੁਰਬਾਨੀ ਮੰਗਦੀ ਹੈ, ਕੁਰਬਾਨੀ ਮੰਗਦੀ ਹੈ ਸਾਡੇ ਆਪਣੀ ਸੋਚ ਦੀ। ਅਸੀਂ ਆਪ ਬਾਰੇ ਨਹੀਂ ਸੋਚਣਾ ਹੁੰਦਾ, ਅਸੀਂ ਸਾਰਿਆਂ ਬਾਰੇ ਸੋਚਣਾ ਹੁੰਦਾ। ਆਪਣੇ ਪਿਤਾ ਦੇ ਹਸਤਾਖਰ ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੇ ਸਿਰ ਮੱਥੇ ਰੱਖੇ ਤੇ ਪਿਤਾ ਦੀ ਫਿਲਾਸਫੀ ਨੂੰ ਵੀ ਆਪਣੀ ਜ਼ਿੰਦਗੀ ਦੇ ਵਿਚ ਢਾਲਣ ਦੀ ਕੋਸ਼ਿਸ਼ ਕੀਤੀ। ਆਜ਼ਾਦੀ ਦੀ ਲਹਿਰ ਵਿਚ ਇਨ੍ਹਾਂ ਨੇ ਇੰਡੀਪੈਂਡੈਂਟ ਫਾਰ ਇੰਡੀਅਨ ਲੀਗ ਦੀ ਸਥਾਪਨਾ ਕੀਤੀ ਜੋ ਕਿ ਬ੍ਰਿਟਿਸ਼ ਰਾਜ ਦੇ ਭਾਰਤ ਤੋਂ ਪੂਰੀ ਤਰ੍ਹਾਂ ਤੋੜ ਵਿਛੋੜੇ ਦੀ ਵਕਾਲਤ ਕਰਦੀ ਸੀ। ਦੋਸਤੋ, 31 ਅਕਤੂਬਰ 1940 ਨੂੰ ਵਿਸ਼ਵ ਜੰਗ ਦੇ ਦੌਰਾਨ ਭਾਰਤ ਦੀ ਧਰਤੀ ਨਾਲ ਸ਼ਮੂਲੀਅਤ ਵਿਰੁੱਧ ਕਈ ਸੱਤਿਆਗ੍ਰਹਿ ਕੀਤੇ ਗਏ ਜਿਨ੍ਹਾਂ ਵਿਚ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫਿਰ ਦਸੰਬਰ 1941 ਨੂੰ ਹੋਰਾਂ ਆਗੂਆਂ ਦੇ ਨਾਲ ਇਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ। ਉਸ ਤੋਂ ਬਾਅਦ ਇਨ੍ਹਾਂ ਨੇ ਬੰਬੇ ਚ ਹੋਏ ਸੈਸ਼ਨ ਚ ਇਤਿਹਾਸਕ ਭਾਰਤ ਛੱਡੋ ਅੰਦੋਲਨ ਦਾ ਮਤਾ ਪਾਸ ਕੀਤਾ। 8 ਅਗਸਤ 1942 ਨੂੰ ਇਨ੍ਹਾਂ ਨੂੰ ਤੇ ਬਾਕੀ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਲੰਬਾ ਸੰਘਰਸ਼, 9 ਵਾਰੀ ਜੇਲ੍ਹ, ਫਿਰ ਜਨਵਰੀ 1945 ਚ ਇਨ੍ਹਾਂ ਨੂੰ ਰਿਹਾ ਕਰ ਦਿੱਤਾ ਗਿਆ। ਮਾਰਚ 1946 ਨੂੰ ਦੱਖਣ ਪੂਰਬੀ ਏਸ਼ੀਆ ਦਾ ਦੌਰਾ ਕੀਤਾ ਇਨ੍ਹਾਂ ਨੇ ਤੇ ਫਿਰ ਉਸ ਤੋਂ ਬਾਅਦ 15 ਅਗਸਤ 1947 ਨੂੰ ਜਦੋਂ ਭਾਰਤ ਦੇਸ਼ ਆਜ਼ਾਦ ਹੋਇਆ ਤੇ ਇਨ੍ਹਾਂ ਨੂੰ ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਚੁਣਿਆ ਗਿਆ। ਕਹਿੰਦੇ ਨੇ ਕਿ ਜਵਾਹਰ ਲਾਲ ਨਹਿਰੂ ਹੋਰੀ ਪਲੇ ਬਹੁਤ ਹੋਏ ਸੀ, ਇਸ ਕਰਕੇ ਉਨ੍ਹਾਂ ਨੂੰ ਪਤਾ ਸੀ ਕਿ ਜੇ ਅਸੀਂ ਭਾਰਤ ਨੂੰ ਅਗਲੇਰੀ ਸ਼੍ਰੇਣੀਆਂ ਚ ਲੈਣਾ ਚਾਹੁੰਦੇ ਹਾਂ ਤੇ ਪੜ੍ਹਾਈ ਦੇ ਉੱਤੇ ਜ਼ੋਰ ਦੇਣਾ ਪੈਣਾ ਹੈ, ਜਿਹੜੇ ਸਾਡੇ ਨੌਜਵਾਨ ਨੇ ਉਨ੍ਹਾਂ ਨੂੰ ਸਿੱਖਿਅਕ ਕਰਨਾ ਪੈਣਾ ਹੈ। ਜੇ ਅਸੀਂ ਬਾਕੀ ਦੇਸ਼ਾਂ ਦਾ ਮੁਕਾਬਲਾ ਕਰਨਾ ਚਾਹੁੰਦੇ ਹਾਂ ਤੇ ਸਾਨੂੰ ਆਪਣੀ ਰੀੜ ਦੀ ਹੱਡੀ ਯਾਨੀ ਕਿ ਆਪਣਾ ਢਾਂਚਾ, ਆਪਣੀ ਅਰਥ ਵਿਵਸਥਾ, ਆਪਣਾ ਕਿਸਾਨ, ਆਪਣੇ ਖੇਤ ਸਾਨੂੰ ਮਜ਼ਬੂਤ ਕਰਨੇ ਪੈਣਗੇ। ਗੱਲ ਵਧੀਆ ਟੈਕਨੋਲੋਜੀ ਦੀ ਹੋਵੇ, ਆਰਕੀਟੈਕਟ ਦੀ ਹੋਵੇ, ਮੈਡੀਕਲ ਇੰਸਟੀਟਿਊਸ਼ਨ ਦੀ ਹੋਵੇ, ਲੈਬਸ ਦੀ ਹੋਵੇ, ਵਧੀਆ ਉੱਚ ਪੜ੍ਹਾਈ ਤਕਨੀਕੀ ਸਿੱਖਿਆ ਦੀ ਹੋਵੇ, ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੂੰ ਭਾਰਤ ਦਾ ਆਰਕੀਟੈਕਟ ਕਿਹਾ ਜਾਂਦਾ ਹੈ। ਕਹਿੰਦੇ ਨੇ ਕਿ ਉਹ ਹਮੇਸ਼ਾ ਕਹਿੰਦੇ ਸੀ ਕਿ ਨਵੀਂ ਜਿਹੜੀ ਸੋਚ ਹੈ ਉਹਨੂੰ ਵੀ ਅਪਣਾਉਣਾ, ਉਹਦੇ ਹਿਸਾਬ ਨਾਲ ਚੱਲਣਾ ਵੀ ਸਾਨੂੰ ਕਾਮਯਾਬੀ ਦੀ ਰਾਹ ਤੇ ਲੈ ਕੇ ਜਾਂਦਾ ਹੈ। ਪੁਰਾਣੀ ਰਵਾਇਤਾਂ, ਸਾਡੇ ਭਾਰਤ ਦੀ ਜਿਹੜੀ ਪਰੰਪਰਾ ਹੈ, ਸਾਡਾ ਜਿਹੜਾ ਟਰੈਡੀਸ਼ਨ ਹੈ, ਉਹਨੂੰ ਤਾਂ ਆਪਣੇ ਨਾਲ ਰੱਖਣਾ ਹੀ ਹੁੰਦਾ ਪਰ ਨਵੀਂ ਸੋਚ ਨੂੰ ਵੀ ਆਪਣੇ ਨਾਲ ਜਦੋਂ ਅਸੀਂ ਲੈ ਕੇ ਤੁਰਦੇ ਹਾਂ ਤੇ ਫਿਰ ਅਸੀਂ ਨਿਰਮਾਣ ਕਰਦੇ ਹਾਂ ਇਕ ਨਵੇਂ ਦੇਸ਼ ਦਾ ਜਿਹਦੇ ਵਿਚ ਨੌਜਵਾਨ ਤੇ ਬਜ਼ੁਰਗ ਸਭ ਮਿਲ ਕੇ ਦੇਸ਼ ਦੀ ਤਰੱਕੀ ਚ ਯੋਗਦਾਨ ਪਾਉਂਦੇ ਨੇ। ਅੱਜ ਅਸੀਂ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰ ਰਹੇ ਹਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਹੋਰਾਂ ਨੂੰ, ਜਿਨ੍ਹਾਂ ਨੇ ਅੱਜ ਦੇ ਦਿਨ ਇਸ ਸੁਹਾਵੀ ਦੁਨੀਆਂ ਨੂੰ ਅਲਵਿਦਾ ਕਿਹਾ। उम्मीद करते हां कि साडे वधिया लीडर्स ने, साडे पढ़े लिखे लीडर्स ने, साडे अगाह वधू सोच रखण वाले जिहड़े साडे नेतृत्व करन वाले भारत दे लोग सन, उन्हां ने जो सानू सोच दित्ती असी उस सोच दे उत्ते पूरे उतरांगे ते अपने भारत नूं ओह जिहा बनावांगे जिहो जी उन्हां दी सोच सी। ਲਓ ਜੀ ਦੋਸਤੋ, ਇਹ ਪ੍ਰੋਗਰਾਮ ਇੱਥੇ ਹੀ ਹੁਣ ਆਪਾਂ ਖਤਮ ਕਰਦੇ ਹਾਂ ਤੇ ਵੱਧਦੇ ਹਾਂ ਅਗਲੇ ਸਿਲਸਿਲੇ ਵੱਲ। ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿੱਚ ਹਰ ਵਾਰੀ ਸਾਡੇ ਕੋਲ ਸਾਡੇ ਮਹਿਮਾਨ ਆਉਂਦੇ ਨੇ ਤੇ ਉਹਨਾਂ ਮਹਿਮਾਨਾਂ ਦੀ ਨਾਲ ਕੀਤੀ ਗੱਲਬਾਤ ਅਸੀਂ ਤੁਹਾਨੂੰ ਸੁਣਾਉਂਦੇ ਹਾਂ। ਅੱਜ ਸਾਡੇ ਮਹਿਮਾਨ ਨੇ ਡਾਕਟਰ ਅਜੇ ਸਰੀਨ, ਸਿੱਖਿਆ ਦੇ ਖੇਤਰ ਦੇ ਵਿੱਚ ਇੱਕ ਬੁਲੰਦ ਸਿਤਾਰਾ, ਇੱਕ ਬੁਲੰਦ ਸ਼ਖਸੀਅਤ, ਜਿਨ੍ਹਾਂ ਨਾਲ ਕੀਤੀ ਗੱਲਬਾਤ ਅੱਜ ਤੁਹਾਨੂੰ ਪ੍ਰੋਗਰਾਮ ਜੀ ਆਇਆਂ ਨੂੰ ਦੇ ਵਿੱਚ ਸੁਣਾਈ ਜਾਏਗੀ ਤੇ ਆਓ ਫਿਰ ਸੁਣਦੇ ਹਾਂ।
1: ਆਪਣੇ ਇਸ ਪ੍ਰੋਗਰਾਮ ਚ ਅਸੀਂ ਵੱਖਰੀਆਂ ਵੱਖਰੀਆਂ ਸ਼ਖਸੀਅਤਾਂ ਨਾਲ ਰੂਬਰੂ ਹੁੰਦੇ ਹਾਂ, ਆਪਣੀ ਜ਼ਿੰਦਗੀ ਦੇ ਪਹਿਲੂਆਂ ਬਾਰੇ ਦੱਸਦੇ ਨੇ ਔਰ ਸਾਡੇ ਨਾਲ ਅੱਜ ਮੌਜੂਦ ਨੇ ਡਾਕਟਰ ਅਜੇ ਸਰੀਨ, ਡੀਨ ਹੈਡ ਆਫ ਸਕੂਲਸ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ। ਜ਼ਿੰਦਗੀ ਦੇ ਬਹੁਤ ਸਾਰੇ ਪਹਿਲੂ ਹੁੰਦੇ ਨੇ ਔਰ ਇਨ੍ਹਾਂ ਪਹਿਲੂਆਂ ਵਿਚੋਂ ਜਦੋਂ ਇਨਸਾਨ ਸੰਘਰਸ਼ ਕਰਕੇ ਅੱਗੇ ਗੁਜ਼ਰਦਾ ਤਾਂ ਬਹੁਤ ਤਰ੍ਹਾਂ ਦੇ ਉਸ ਕੋਲ ਤਜਰਬੇ ਹੁੰਦੇ ਨੇ ਤੇ ਬਹੁਤ ਤਰ੍ਹਾਂ ਦੇ ਤਜਰਬੇ ਨੇ ਡਾਕਟਰ ਅਜੇ ਸਰੀਨ ਜੀ ਕੋਲ ਵੀ, ਇਨ੍ਹਾਂ ਕੋਲੋਂ ਜਾਣਗੇ ਔਰ 90 ਸਾਲ ਆਕਾਸ਼ਵਾਣੀ ਦੇ ਤਹਿਤ ਵੀ ਇਨ੍ਹਾਂ ਨਾਲ ਅਸੀਂ ਗੱਲਾਂ ਪਤਾ ਸਾਂਝੀਆਂ ਕਰਨ ਜਾ ਰਹੇ ਹਾਂ। ਡਾਕਟਰ ਅਜੇ ਸਰੀਨ ਜੀ, ਆਪ ਜੀ ਦਾ ਸਵਾਗਤ ਕਰਦੇ ਆ।
2: ਬਹੁਤ ਬਹੁਤ ਸ਼ੁਕਰੀਆ ਸੁਖਪ੍ਰੀਤ ਜੀ, ਬੜਾ ਚੰਗਾ ਲੱਗਦਾ ਮੈਨੂੰ ਹਰ ਵਾਰੀ ਆਕਾਸ਼ਵਾਣੀ ਦੇ ਵਿਹੜੇ ਦੇ ਵਿਚ ਆ ਕੇ ਔਰ ਸ਼ਰੋਤਿਆਂ ਦੇ ਨਾਲ ਇਕ ਰਾਬਤਾ ਕਾਇਮ ਕਰਕੇ, ਇਹ ਮੈਨੂੰ ਇਕ ਦਿਲੀ ਸਕੂਨ ਵਾਲੀ ਜਿਹੜੀ ਹੈ ਉਹ ਗੱਲ ਲੱਗਦੀ ਹੈ ਹਮੇਸ਼ਾ।
1: ਔਰ ਐਜੂਕੇਸ਼ਨ ਦਾ ਫੀਲਡ ਤੁਸੀਂ ਕਿਵੇਂ ਚੁਣਿਆ, ਕਿਸ ਤਰ੍ਹਾਂ ਆਏ ਤੁਸੀਂ ਆਏ ਇਸ ਵਿਚ?
2: ਜੇ ਮੈਂ ਆਪਣੇ ਪਿਛੋਕੜ ਦੀ ਗੱਲ ਕਰਾਂ ਤਾਂ ਮੈਂ MA ਇੰਗਲਿਸ਼, MPhil ਇੰਗਲਿਸ਼ ਔਰ PhD ਇੰਗਲਿਸ਼ ਕੀਤੀ। PhD ਜਿਹੜੀ ਹੈ ਉਹ ਮੈਂ ਆਪਣੇ ਲੈਕਚਰਰ ਹੋਣ ਦੇ ਦੌਰਾਨ ਕੀਤੀ, ਕਿਉਂਕਿ ਉਸ ਵੇਲੇ ਮੇਰੇ ਮਨ ਦੇ ਵਿਚ ਇਹ ਸਪਨਾ ਸੀਗਾ ਕਿ ਬਹੁਤ ਸਾਰੀਆਂ ਐਜੂਕੇਸ਼ਨ ਦੀ ਫੀਲਡ ਦੇ ਵਿਚ ਚੇਂਜਸ ਦੀ ਜ਼ਰੂਰਤ ਹੈ। ਬਹੁਤ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਅਸੀਂ ਇਨ੍ਹਾਂ ਦੇ ਵਿਚ ਬਦਲਾਵ ਕਰ ਸਕੀਏ, ਲੇਕਿਨ ਇਕ ਟੀਚਰ ਹੋਣ ਦੇ ਨਾਤੇ ਕਈ ਵਾਰੀ ਉਹ ਬਦਲਾਵ ਸੰਭਵ ਨਹੀਂ ਹੁੰਦੇ ਤੇ ਉਸ ਵੇਲੇ ਮੇਰੇ ਮਨ ਦੇ ਵਿਚ ਇਹ ਇੱਛਾ ਜਾਗੀ ਕਿ ਮੈਨੂੰ ਐਡਮਿਨਿਸਟ੍ਰੇਸ਼ਨ ਦੇ ਵਿਚ ਆਉਣਾ ਚਾਹੀਦਾ ਹੈ। ਹਾਲਾਂਕਿ ਟੀਚਿੰਗ ਜਿਹੜੀ ਹੈ ਉਹ ਹਮੇਸ਼ਾ ਮੇਰੀ ਪੈਸ਼ਨ ਰਹੀ ਹੈ ਔਰ ਮੈਨੂੰ ਲੱਗਦਾ ਕਿ ਇਹ ਮੇਰੇ ਜੀਨਸ ਦੇ ਵਿਚ, ਮੇਰੇ DNA ਦੇ ਵਿਚ ਹੈ, ਕਿਉਂਕਿ ਮੇਰੇ ਮਦਰ ਵੀ ਇਕ ਸਕੂਲ ਦੇ ਹੈਡਮਿਸਟ੍ਰੈਸ ਰਹੇ ਨੇ ਤੇ ਉਨ੍ਹਾਂ ਨੇ ਵੀ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਪੜ੍ਹਾਈ ਦੇ ਨਾਲ, ਬੱਚਿਆਂ ਦੇ ਨਾਲ ਜਿਹੜਾ ਉਹ ਬਿਤਾਈ ਹੈ। ਪਰ ਜਦੋਂ ਮੈਂ ਐਡਮਿਨਿਸਟ੍ਰੇਸ਼ਨ ਦੇ ਵਿਚ ਆਉਣ ਦੇ ਬਾਰੇ ਚ ਸੋਚਿਆ, ਇਹ ਕੋਈ 2003 ਦੀ ਗੱਲ ਹੈ, ਤੇ ਮੈਂ ਉਸ ਵੇਲੇ ਫਿਰ PhD ਜੁਆਇਨ ਕੀਤੀ। 2008 ਦੇ ਵਿਚ ਮੈਂ ਹਿਮਾਚਲ ਯੂਨੀਵਰਸਿਟੀ ਤੋਂ PhD ਪੂਰੀ ਕੀਤੀ ਔਰ 2008 ਦੇ ਵਿਚ ਹੀ ਫਿਰ ਮੈਂ ਪ੍ਰਿੰਸੀਪਲ ਬਣ ਗਈ। ਹੁਣ 2025 ਦੇ ਵਿਚ ਮੇਰੀ ਰਿਟਾਇਰਮੈਂਟ ਹੋਈ, ਹੁਣ ਮੈਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਚ ਐਜ਼ ਡੀਨ ਹੈਡ ਆਫ ਸੋਸ਼ਲ ਸਾਇੰਸਿਸ ਐਂਡ ਕ੍ਰੀਏਟਿਵ ਆਰਟਸ ਦੇ ਵਿਚ ਕੰਮ ਕਰ ਰਹੀ ਹਾਂ, ਬੱਚਿਆਂ ਦੇ ਨਾਲ ਸਾਂਝ ਪਾ ਰਹੀ ਹਾਂ ਔਰ ਕੋਸ਼ਿਸ਼ ਕਰਦੀ ਹਾਂ ਕਿ ਆਪਣੇ ਐਕਸਪੀਰੀਅੰਸ ਦੇ ਨਾਲ ਮੈਂ ਬੱਚਿਆਂ ਨੂੰ ਸਹੀ ਰਸਤਾ ਦਿਖਾ ਸਕਾਂ।
1: ਔਰ ਤੁਸੀਂ ਜਿਹੜਾ ਪੜ੍ਹਾਈ ਦਾ ਸਫ਼ਰ ਹੈ ਆਪਣੇ ਘਰ ਵਿਚ ਮਦਰ ਨੂੰ ਦੇ ਕੇ ਹੀ ਚੁਣਿਆ, ਕਿ ਤੁਹਾਡੇ ਆਪਣੇ ਮਨ ਚ ਸੀਗਾ ਕਿ ਹਾਂ ਮੈਂ ਵੀ ਇਹ ਕਰਾਂ, ਮੇਰੇ ਮੰਮੀ ਕਰਦੇ ਹੈ?
2: ਮੇਰੇ ਫਾਦਰ ਦੀ ਜੇ ਮੈਂ ਗੱਲ ਕਰਾਂ, ਉਹ 1947 ਦੇ ਵਿਚ ਜਦੋਂ ਪਾਰਟੀਸ਼ਨ ਹੋਈ ਤਾਂ ਉਹ ਪਾਕਿਸਤਾਨ ਤੋਂ ਇੱਥੇ ਆਏ ਸੀ। ਜੋ ਵੀ ਉਨ੍ਹਾਂ ਨੇ ਆ ਕੇ ਜੌਬ ਸ਼ੁਰੂ ਕੀਤੀ, ਸਭ ਕੁਝ ਕੀਤਾ, ਪੜ੍ਹਾਈ ਦਾ ਉਨ੍ਹਾਂ ਨੂੰ ਵੀ ਇੰਨਾ ਹੀ ਪੈਸ਼ਨ ਸੀਗਾ ਕਿ ਉਨ੍ਹਾਂ ਨੇ ਈਵਨਿੰਗ ਕਾਲਜ ਦੇ ਵਿਚ ਬਸਤੀ ਤੋਂ ਲਾਅ ਕੀਤੀ। ਸੋ ਉਸ ਤੋਂ ਬਾਅਦ ਅਸੀਂ ਆਪਣੇ ਮਦਰ ਨੂੰ ਵੀ ਦੇਖਿਆ ਕਿ ਉਹ ਵੀ ਸਕੂਲ ਪੜ੍ਹਾਉਂਦੇ ਸੀਗੇ ਔਰ ਉਸ ਦੇ ਨਾਲ ਹੀ ਸਾਡੇ ਘਰ ਦੇ ਵਿਚ ਇਕ ਬੜੀ ਵਧੀਆ ਜੀ ਛੋਟੀ ਜੀ ਗੱਲ ਮੇਰੇ ਫਾਦਰ ਵੀ ਕਿਹਾ ਕਰਦੇ ਸੀ ਔਰ ਅਸੀਂ ਵੀ ਅੱਜ ਉਹਨੂੰ ਮੰਨ ਕੇ ਚੱਲਦੇ ਹਾਂ ਕਿ ਹਰ ਚੀਜ਼ ਦਾ ਲਾਡ ਹੈ ਪਰ ਪੜ੍ਹਾਈ ਦਾ ਲਾਡ ਨਹੀਂ। ਸੋ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਂ ਇਹ ਸਾਰੀਆਂ ਉਪਰਾਲੇ ਕੀਤੇ ਔਰ ਅੱਜ ਉਸ ਪਰਮ ਪਿਤਾ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਇਸ ਪੋਜੀਸ਼ਨ ਦੇ ਵਿਚ ਹਾਂ ਕਿ ਮੈਂ ਸਿਰਫ ਆਪਣੇ ਦੋਨੋਂ ਬੱਚਿਆਂ ਨੂੰ ਹੀ ਨਹੀਂ ਜਿਨ੍ਹਾਂ ਦਾ ਇਕ ਸੋਹਣਾ ਭਵਿੱਖ ਦਿੱਤਾ, ਬਲਕਿ ਮੈਂ ਸਮਾਜ ਦੇ ਵਿਚ ਰਹਿ ਕੇ ਵੀ ਇਹ ਕੋਸ਼ਿਸ਼ ਕਰਦੀ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਗਾਈਡ ਕਰ ਸਕਾਂ।
1: ਪਰ ਡਿਊਰਿੰਗ ਪ੍ਰਿੰਸੀਪਲ ਔਰ ਡਿਊਰਿੰਗ ਅਧਿਆਪਕ ਫਰਕ ਹੁੰਦਾ ਹੈ। ਅਧਿਆਪਕ ਦੇ ਤੌਰ ਤੇ ਤੁਸੀਂ ਵਿਦਿਆਰਥੀਆਂ ਨੂੰ ਪੜਾਉਣਾ ਹੁੰਦਾ ਹੈ ਔਰ ਉਨ੍ਹਾਂ ਨੂੰ ਅੱਗੇ ਲੈ ਕੇ ਆਉਣਾ ਹੁੰਦਾ ਹੈ, ਪਰ ਜਦੋਂ ਤੁਸੀਂ ਪ੍ਰਿੰਸੀਪਲ ਬਣ ਜਾਂਦੇ ਹੋ ਫਿਰ ਉਹਦੀਆਂ ਜਿਹੜੀਆਂ ਲਾਇਬਿਲਟੀਜ਼ ਨੇ ਵੱਖਰੀਆਂ ਹੋ ਜਾਂਦੀਆਂ ਨੇ। ਤੁਹਾਨੂੰ ਕੀ ਚੰਗਾ ਲੱਗਿਆ, ਅਧਿਆਪਕ ਦਾ ਹੋਣਾ ਜਾਂ ਤੁਸੀਂ ਪ੍ਰਿੰਸੀਪਲ ਬਣੇ, ਉਦੋਂ ਤੁਹਾਨੂੰ ਲਾਇਬਿਲਟੀਜ਼ ਲੱਗਿਆ ਕਿ ਨਹੀਂ ਮੈਂ ਤਾਂ ਅਧਿਆਪਕ ਹੀ ਚੰਗੀ ਸੀ?
2: ਕਿ ਜਦੋਂ ਤੁਸੀਂ ਅਧਿਆਪਕ ਹੋ ਤੁਸੀਂ ਇੱਕ ਸੈੱਟ ਪਾਲਿਸੀ ਨੂੰ ਫਾਲੋ ਕਰ ਰਹੇ, ਤੁਸੀਂ ਪਾਲਿਸੀ ਬਣਾਉਣ ਵਾਲੇ ਨਹੀਂ ਹੋ, ਤੁਸੀਂ ਪਾਲਿਸੀ ਨੂੰ ਫਾਰਮੂਲੇਟ ਨਹੀਂ ਕਰ ਸਕਦੇ, ਲੇਕਿਨ ਇੱਕ ਪ੍ਰਿੰਸੀਪਲ ਹੋਣ ਦੇ ਨਾਤੇ ਤੁਹਾਡੇ ਕੋਲ ਉਹ ਪਾਵਰਸ ਆ ਜਾਂਦੀਆਂ ਨੇ ਕਿ ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਬੱਚਿਆਂ ਦੀ ਬਿਹਤਰੀ ਲਈ

0: ਕੋਈ ਪਾਲਿਸੀ ਫਾਰਮੂਲੇਸ਼ਨ ਕਰ ਸਕਦੇ ਹੋ। ਸੋ ਉਹ ਜਦੋਂ ਪਾਵਰਸ ਆ ਜਾਂਦੀਆਂ ਨੇ ਤੇ ਤੁਸੀਂ ਉਹਦੇ ਵਿੱਚ ਜ਼ਿਆਦਾ ਸੰਤੁਸ਼ਟੀ ਮਹਿਸੂਸ ਕਰਦੇ ਹੋ। ਔਰ ਜਿੱਥੇ ਤੱਕ ਟੀਚਿੰਗ ਦੇ ਪੈਸ਼ਨ ਦੀ ਗੱਲ ਹੈ, ਉਹ ਤਾਂ ਤੁਸੀਂ ਐਜ਼ ਪ੍ਰਿੰਸੀਪਲ ਕੋਰੀਡੋਰ 'ਚ ਚਲਦੇ ਚਲਦੇ ਕਿਸੇ ਵੀ ਕਮਰੇ ਦੇ ਵਿੱਚ ਜਾ ਕੇ ਆਪਣਾ ਸ਼ੌਕ ਪੂਰਾ ਕਰ ਲੈਂਦੇ ਹੋ। ਉਹ ਸ਼ੌਕ ਮੈਂ ਅੱਜ ਤੱਕ ਵੀ ਬਰਕਰਾਰ ਰੱਖਿਆ ਹੋਇਆ ਹੈ ਕਿ ਯੂਨੀਵਰਸਿਟੀ ਦੇ ਵਿੱਚ ਵੀ ਮੈਂ ਕਿਸੇ ਵੀ ਕਮਰੇ ਦੇ ਵਿੱਚ ਜਾ ਕੇ ਬੱਚਿਆਂ ਦੇ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕੁਛ ਨਾ ਕੁਛ ਨਵਾਂ ਪੜ੍ਹਾ ਕੇ ਉਹ ਆਪਣਾ ਸ਼ੌਕ ਜ਼ਰੂਰ ਪੂਰਾ ਕਰ ਲੈਂਦੀ ਹਾਂ। ਲੇਕਿਨ ਪ੍ਰਿੰਸੀਪਲ ਜਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਆ ਕੇ ਮੈਨੂੰ ਇਸ ਗੱਲ ਦੀ ਬਹੁਤ ਤਸੱਲੀ ਹੈ ਕਿ ਮੈਂ ਬੱਚਿਆਂ ਦੀ ਬਿਹਤਰੀ ਲਈ ਕੁਝ ਪਾਲਿਸੀਜ਼ ਬਣਾ ਸਕੀ।
1: ਜ਼ਿੰਦਗੀ ਵਿੱਚ ਜਦੋਂ ਤੁਸੀਂ ਆਪਣਾ ਪ੍ਰਿੰਸੀਪਲ ਦਾ ਕੰਮ ਕੀਤਾ ਉਦੋਂ ਕੋਈ ਨਾ ਕੋਈ ਸਮੱਸਿਆ ਵੀ ਖੜੀਆਂ ਹੁੰਦੀਆਂ ਨੇ ਨਾ, ਬਹੁਤ ਸਾਰੀਆਂ ਸਮੱਸਿਆਵਾਂ ਨੂੰ ਅਧਿਆਪਕਾਂ ਨਾਲ ਹੋ ਗਈ, ਵਿਦਿਆਰਥੀਆਂ ਨਾਲ ਹੋ ਗਈ। ਕੋਈ ਐਸਾ ਕੜਵਾ ਤੁਹਾਡਾ ਤਜਰਬਾ ਜੋ ਤੁਹਾਨੂੰ ਲੱਗਾ ਕਿ ਇਹ ਨਹੀਂ ਸੀ ਹੋਣਾ ਚਾਹੀਦਾ?
0: ਜਦੋਂ ਤੁਸੀਂ ਐਡਮਿਨਿਸਟ੍ਰੇਸ਼ਨ ਚੋ ਨਾ, ਤੇ ਇੱਕ ਸਿੱਕੇ ਦੇ ਜਿਸ ਤਰ੍ਹਾਂ ਦੋ ਪਹਿਲੂ ਹੁੰਦੇ ਨੇ ਉਹ ਹਮੇਸ਼ਾ ਹੀ ਰਹਿੰਦੇ ਨੇ। ਜਦੋਂ ਵੀ ਕੁਝ ਤੁਸੀਂ ਬਹੁਤ ਅੱਛਾ ਕਰਨ ਦੀ ਕੋਸ਼ਿਸ਼ ਕਰੋਗੇ, ਕੁਝ ਰੂਲਸ ਐਂਡ ਰੈਗੂਲੇਸ਼ਨਸ ਬਣਾਓਗੇ, ਤਾਂ ਇੱਕ ਪਾਸਾ ਇਹੋ ਜਿਹਾ ਹੋਏਗਾ ਜਿਹੜਾ ਉਹਨੂੰ ਹਮੇਸ਼ਾ ਐਪਰੀਸ਼ੀਏਟ ਕਰੇਗਾ, ਜਿਹੜਾ ਬੈਨੀਫਿਸ਼ਰੀ ਦਾ ਹਿੱਸਾ ਹੋਏਗਾ, ਜਿਨ੍ਹਾਂ ਨੂੰ ਲਾਭ ਮਿਲ ਰਿਹਾ ਹੋਏਗਾ। ਔਰ ਦੂਸਰਾ ਹਿੱਸਾ ਹੋਏਗਾ ਕਿ ਜਿਨ੍ਹਾਂ ਨੂੰ ਮੰਨ ਲਓ ਤੁਸੀਂ ਰੂਲਸ ਐਂਡ ਰੈਗੂਲੇਸ਼ਨਸ ਦੇ ਵਿੱਚ ਥੋੜਾ ਜਿਹਾ ਬੰਨਣ ਦੀ ਕੋਸ਼ਿਸ਼ ਕਰੋਗੇ ਤੇ ਉਹਨਾਂ ਵੱਲੋਂ ਰੈਜ਼ਿਸਟੈਂਸ ਜਿਹੜੀ ਹੈ ਉਹ ਜ਼ਰੂਰ ਆਏਗੀ। ਲੇਕਿਨ ਉਹ ਰੈਜ਼ਿਸਟੈਂਸ ਜਿਹੜੀ ਹੈ ਉਹ ਸਿਰਫ ਥੋੜੇ ਸਮੇਂ ਲਈ ਹੁੰਦੀ ਹੈ। ਜਦੋਂ ਉਹ ਟੀਚਰਸ ਨੂੰ ਜਾਂ ਬੱਚਿਆਂ ਨੂੰ ਜਾਂ ਪੇਰੈਂਟਸ ਨੂੰ ਜਾਂ ਕਿਸੇ ਹੋਰ ਸਟੇਕ ਹੋਲਡਰ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਜੋ ਕੁਝ ਵੀ ਕੀਤਾ ਜਾ ਰਿਹਾ ਸਾਡੀ ਬਿਹਤਰੀ ਲਈ, ਸਾਡੇ ਬੱਚਿਆਂ ਦੀ ਬਿਹਤਰੀ ਲਈ ਕੀਤਾ ਜਾ ਰਿਹਾ, ਤੇ ਉਹ ਰੈਜ਼ਿਸਟੈਂਸ ਬੜੀ ਜਲਦੀ ਖਤਮ ਹੋ ਜਾਂਦੀ ਹੈ। ਮੈਨੂੰ ਤਾਂ ਇਹੋ ਜਿਹਾ ਮੇਰੇ ਜ਼ਿਹਨ ਦੇ ਵਿੱਚ ਕੋਈ ਇਹੋ ਜਿਹਾ ਇੰਸਟਾਂਸ ਨਹੀਂ ਆ ਰਿਹਾ ਕਿ ਜਿਹਨੂੰ ਮੈਂ ਕਹਾਂ ਕਿ ਕੋਈ ਕੜਵਾ ਸੀ ਤੇ ਮੈਨੂੰ ਉਹਦੇ ਤੇ ਅੱਜ ਅਫਸੋਸ ਹੈ ਜਾਂ ਕੁਛ ਹੈ। ਹਾਂ, ਵਕਤੀ ਜਿਹੜੀਆਂ ਹੈ ਉਹ ਤੁਹਾਡੀਆਂ ਜਦੋਂ ਦੋ ਇੰਟੈਲੀਜੈਂਟ ਲੋਕ ਆਪਸ ਚ ਗੱਲ ਕਰਨਗੇ ਤੇ ਕਿਤੇ ਨਾ ਕਿਤੇ ਤੁਹਾਡਾ ਡਿਫਰੈਂਸ ਆਫ ਓਪੀਨੀਅਨ ਜ਼ਰੂਰ ਹੋਏਗਾ,
1: ਜ਼ਰੂਰ ਹੋ ਜਾਂਦਾ ਹੈ।
0: ਔਰ ਮੈਂ ਇਸ ਗੱਲ ਨੂੰ ਮੰਨ ਕੇ ਚੱਲਦੀ ਹਾਂ ਕਿ ਜੇ ਡਿਫਰੈਂਸ ਆਫ ਓਪੀਨੀਅਨ ਨਾ ਹੋਏ, ਫਿਰ ਅਸੀਂ ਇਹਦਾ ਮਤਲਬ ਹੈ ਕਿ ਇੱਕ ਦੂਸਰੇ ਦੀ ਸੋਚ ਦੇ ਗੁਲਾਮ। ਡਿਫਰੈਂਸ ਆਫ ਓਪੀਨੀਅਨ ਜਿਹੜਾ ਹੈ ਉਹ ਹਮੇਸ਼ਾ ਤੁਹਾਨੂੰ ਅਨਾਲਿਸਿਸ ਕਰਨ ਦੇ ਵਿੱਚ, ਆਪਣੇ ਡਿਸੀਜਨ ਦੇ ਬਾਰੇ ਚ ਦੁਬਾਰਾ ਸੋਚਣ ਲਈ ਮਜਬੂਰ ਕਰਦਾ ਹੈ। ਔਰ ਮੈਨੂੰ ਲੱਗਦਾ ਹੈ ਕਿ ਜਿਹੜੀ ਚੀਜ਼ ਨੂੰ ਦੁਬਾਰਾ ਰਿਵਾਈਜ਼ ਕੀਤਾ ਜਾਏ, ਰਿਵਿਊ ਕੀਤਾ ਜਾਏ, ਉਹ ਹਮੇਸ਼ਾ ਇੱਕ ਵਧੀਆ ਖਿਲੋਨੇ ਦੀ ਤਰ੍ਹਾਂ, ਇੱਕ ਵਧੀਆ ਚੀਜ਼ ਦੀ ਤਰ੍ਹਾਂ ਉਭਰ ਕੇ ਆਉਂਦੀ ਹੈ।
1: ਬਿਲਕੁਲ, ਔਰ ਜੋ ਕਮੀ ਹੁੰਦੀ ਹੈ ਦੂਰ ਵੀ ਹੋ ਜਾਂਦੀ ਹੈ, ਚਾਹੇ ਆਲੋਚਨਾ ਹੈ ਪਰ ਫਿਰ ਵੀ ਉਸ ਵੀ ਇੱਕ ਪੋਜ਼ਿਟਿਵਿਟੀ ਹੋ ਜਾਂਦੀ ਹੈ।
0: ਬਿਲਕੁਲ, ਔਰ ਪਾਲਿਸੀਜ਼ ਜਿਹੜੀਆਂ ਉਹ ਹਮੇਸ਼ਾ ਇਸੇ ਤਰ੍ਹਾਂ ਕੰਮ ਕਰਦੀਆਂ ਹੈ ਕਿ ਜੇ ਅੱਜ ਅਸੀਂ ਇੱਕ ਪਾਲਿਸੀ ਬਣਾਈ ਹੈ, ਮੰਨ ਲਓ ਅਸੀਂ ਉਹਦੇ ਉੱਤੇ 6 ਮਹੀਨੇ ਕੰਮ ਕੀਤਾ, ਉਹਦੇ 'ਚ ਸਾਨੂੰ ਕੋਈ ਫਰਦਰ ਇੰਪਰੂਵਮੈਂਟ ਦੀ ਜ਼ਰੂਰਤ ਹੋਏ ਤਾਂ ਸਾਨੂੰ ਇੰਨਾ ਕੁ ਓਪਨ ਹੋਣਾ ਚਾਹੀਦਾ ਕਿ ਅਸੀਂ ਉਹਦੇ ਵਿੱਚ ਉਹ ਇੰਪਰੂਵਮੈਂਟ ਕਰ ਸਕੀਏ।
1: ਤੁਹਾਡੇ ਜਿਹੜੇ ਕਾਲਜ ਦੇ ਸਬਜੈਕਟਸ ਕੀ ਰਹੇ ਨੇ ਜਿਨ੍ਹਾਂ ਨਾਲ ਤੁਸੀਂ ਬੜਾ ਰੂਬਰੂ ਔਰ ਸਾਂਝ ਪਾਈ, ਤੁਹਾਨੂੰ ਵਧੀਆ ਲੱਗਦੇ ਸੀ?
0: ਮੈਂ BA ਜਿਹੜੀ ਹੈ, BA ਦੇ ਵਿੱਚ ਮੈਂ ਇੰਗਲਿਸ਼, ਪੋਲੀਟੀਕਲ ਸਾਇੰਸ, ਫਿਲਾਸਫੀ, ਔਰ ਉਦੋਂ ਕਿਉਂਕਿ ਸਾਡੇ ਲੋਕਾਂ ਕੋਲ ਸੰਸਕ੍ਰਿਤ ਔਰ ਇਨਵਾਇਰਮੈਂਟਲ ਸਾਇੰਸ ਇਹੋ ਜਿਹੇ ਸਬਜੈਕਟਸ ਹੁੰਦੇ ਸੀਗੇ, ਸੋ ਇਹ ਮੈਂ BA ਦੇ ਵਿੱਚ ਪੜ੍ਹੇ। ਫਿਰ ਮੈਂ MA ਇੰਗਲਿਸ਼ ਕੀਤੀ ਔਰ ਫਿਰ ਮੈਂ PhD ਇੰਗਲਿਸ਼ ਕੀਤੀ। ਮੇਰਾ ਜਿਹੜਾ ਝੁਕਾਵ ਹੈ ਉਹ ਹਮੇਸ਼ਾ ਪਾਲਿਸੀ ਫਾਰਮੇਸ਼ਨ, ਲਾਅ ਦੇ ਵਾਲੇ ਪਾਸੇ। ਜੇ ਸ਼ਾਇਦ ਮੈਂ ਟੀਚਰ ਨਾ ਹੁੰਦੀ ਤੇ ਸ਼ਾਇਦ ਮੈਂ ਕਹਿ ਸਕਦੀ ਹਾਂ ਕਿ ਕਿਤੇ ਮੈਂ ਲਾਅ ਗ੍ਰੈਜੂਏਟ ਵੀ ਹੋ ਸਕਦੀ ਸੀ, ਔਰ ਸ਼ਾਇਦ ਜੇ ਮੈਂ ਲਾਅ ਗ੍ਰੈਜੂਏਟ ਨਾ ਹੁੰਦੀ ਤੇ ਸ਼ਾਇਦ ਮੈਨੂੰ ਲੱਗਦਾ ਕਿ ਮੈਂ ਇੱਕ ਆਰਕੀਟੈਕਟ ਵੀ ਹੋ ਸਕਦੀ ਸੀ, ਕਿਉਂਕਿ ਮੈਨੂੰ ਚੀਜ਼ਾਂ ਬਣਾਉਣੀਆਂ ਇਹ ਬਹੁਤ ਹੀ ਅੱਛਾ ਲੱਗਦਾ ਹੈ। ਉਹ ਚਾਹੇ ਚੀਜ਼ਾਂ ਹੋਣ, ਚਾਹੇ ਇਮਾਰਤਾਂ ਹੋਣ, ਚਾਹੇ ਬੱਚਿਆਂ ਦਾ ਭਵਿੱਖ ਹੋਏ, ਜਿਹੜੀ ਵੀ ਚੀਜ਼ ਇੱਕ ਪੋਜ਼ਿਟਿਵਿਟੀ ਵਾਲੇ ਪਾਸੇ ਲੈ ਕੇ ਜਾਏ, ਬਣਾਉਣ ਵਾਲੇ ਪਾਸੇ ਲੈ ਕੇ ਜਾਏ, ਇੰਪਰੂਵਮੈਂਟ ਵਾਲੇ ਪਾਸੇ ਲੈ ਕੇ ਜਾਏ, ਉਹ ਮੈਨੂੰ ਹਮੇਸ਼ਾ ਤੋਂ ਬਹੁਤ ਫੈਸੀਨੇਟ ਕਰਦੀ ਹੈ।
1: ਔਰ ਡਿਊਰਿੰਗ ਕੋਰੋਨਾ ਟਾਈਮ ਕਾਫੀ ਡਿਫੀਕਲਟੀਜ ਫੇਸ ਕੀਤੇ ਆਪਾਂ ਸਭ ਨੇ, ਉਦੋਂ ਫਿਰ ਤੁਸੀਂ ਪੜ੍ਹਾਈ ਦੇ ਬਾਰੇ ਜਾਂ ਟੀਚਰਸ ਨੂੰ ਕਿਸ ਤਰ੍ਹਾਂ ਸਮਝਾਇਆ, ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਤੁਸੀਂ ਉਦੋਂ ਕਿਵੇਂ ਟੈਕਲ ਕੀਤਾ?
0: ਜਿਹੜੇ ਕਾਲਜ ਦੇ ਵਿੱਚ ਮੈਂ ਕੰਮ ਕਰਦੀ ਸੀ ਉਹਦਾ ਨਾਮ ਹੈ ਹੰਸਰਾਜ ਮਹਿਲਾ ਮਹਾਵਿਦਿਆਲਾ, ਜਿਹੜਾ ਕਿ ਉੱਤਰੀ ਭਾਰਤ ਦਾ ਨੰਬਰ 1 ਕਾਲਜ ਹੈ, ਔਰ ਉਸ ਪਰਮਾਤਮਾ ਦੀ ਦਇਆ ਨਾਲ ਹੁਣ ਜਿਹੜੀ ਮੈਂ ਯੂਨੀਵਰਸਿਟੀ ਦੇ ਵਿੱਚ ਵੀ ਕੰਮ ਕਰ ਰਹੀ ਹਾਂ ਉਹ ਵੀ ਭਾਰਤ ਦੀ ਯੂਨੀਵਰਸਿਟੀਜ਼ ਦੇ ਵਿੱਚੋਂ ਇੱਕ ਹੈ। ਸੋ ਵਰਕ ਕਲਚਰ ਮੈਨੂੰ ਉੱਥੇ ਵੀ ਦੇਖਣ ਨੂੰ ਮਿਲਿਆ, ਇੱਥੇ ਵੀ ਦੇਖਣ ਨੂੰ ਮਿਲਿਆ। ਜਦੋਂ ਸਾਰਾ ਸਮਾਜ ਜਿਹੜਾ ਉਹ ਕੋਰੋਨਾ ਦੇ ਨਾਲ ਜੂਝ ਰਿਹਾ ਸੀਗਾ, ਮੇਰੀ ਫੈਕਲਟੀ ਨੇ ਬਹੁਤ ਹੀ ਸ਼ਿੱਦਤ ਦੇ ਨਾਲ ਆਨਲਾਈਨ ਟੀਚਿੰਗ ਜਿਹੜੀ ਕਿ ਸਾਡੇ ਕਾਲਜ ਦਾ ਪਹਿਲਾਂ ਵੀ ਹਿੱਸਾ ਸੀਗੀ, ਉਸ ਟੀਚਿੰਗ ਦੇ ਮਾਧਿਅਮ ਦੇ ਵਿੱਚ ਨਾ ਸਿਰਫ ਬੱਚਿਆਂ ਦੇ ਨਾਲ ਪੜ੍ਹਾਈ ਕਰਾਈ ਬੱਚਿਆਂ ਨੂੰ, ਬਲਕਿ ਉਹਨਾਂ ਦਾ ਮਨੋਬਲ ਵੀ ਜਿਹੜਾ ਸੀ ਉਹ ਬੜਾ ਉੱਚਾ ਕੀਤਾ, ਕਿਉਂਕਿ ਉਹ ਇਹੋ ਜਿਹਾ ਟਾਈਮ ਸੀਗਾ ਕਿ ਉਸ ਵੇਲੇ ਲੱਗਦਾ ਸੀ ਪਤਾ ਨੀ ਲੋਕਾਂ ਨੂੰ ਬਹੁਤ ਸਾਰੀਆਂ ਸਮਾਜਿਕ, ਬਹੁਤ ਸਾਰੀਆਂ ਆਰਥਿਕ ਪਰੇਸ਼ਾਨੀਆਂ ਸੀ, ਬਹੁਤ ਸਾਰੀਆਂ ਮੈਡੀਕਲ ਪ੍ਰੋਬਲਮ ਸੀਗੀਆਂ। ਸੋ ਉਸ ਵੇਲੇ ਉਹ ਟੀਚਰਸ ਨੇ, ਚਾਹੇ ਉਹ ਟੀਚਿੰਗ ਸੀ ਚਾਹੇ ਉਹ ਨਾਨ ਟੀਚਿੰਗ ਸਟਾਫ ਸੀ, ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਆਨਲਾਈਨ ਮਾਧਿਅਮ ਦੇ ਨਾਲ, ਔਰ ਈਵਨ ਜਦੋਂ ਥੋੜਾ ਜਿਹਾ ਕੋਰੋਨਾ ਦਾ ਕਹਿਰ ਘਟਿਆ ਤਾਂ ਮਾਸਕ ਪਾ ਕੇ ਗਲੀਆਂ ਗਲੀਆਂ ਦੇ ਵਿੱਚ ਜਾ ਕੇ ਵੀ ਲੋਕਾਂ ਨੂੰ ਸ਼ਿਕਸ਼ਿਤ ਕਰਨ ਦੇ ਵਿੱਚ ਬੜਾ ਸਾਥ ਦਿੱਤਾ, ਇਸ ਗੱਲ ਦੀ ਉਹਨਾਂ ਦੀ ਹਮੇਸ਼ਾ ਸ਼ੁਕਰ ਗੁਜ਼ਾਰ ਹਾਂ।
1: ਔਰ ਇੱਕ ਵਿਦਿਆਰਥੀ ਦੇ ਅੰਦਰ ਕਿਹੜੇ ਗੁਣ ਹੋਣੇ ਚਾਹੀਦੇ ਨੇ ਤੁਸੀਂ ਸਮਝਦੇ ਹੋ ਕਿ ਉਹ ਅਧਿਆਪਕ ਨਾਲ ਇੰਟਰੈਕਟ ਕਰ ਸਕੇ, ਆਪਣੀ ਗੱਲਬਾਤ ਸਾਂਝੀ ਕਰ ਸਕੇ, ਕਿਉਂਕਿ ਦੇਖਦੇ ਹਾਂ ਅੱਜ ਕੱਲ ਦਾ ਮਾਹੌਲ ਕਿਸ ਤਰ੍ਹਾਂ ਬਦਲ ਗਿਆ ਹੈ।
0: ਦੇਖੋ ਜਿੱਥੇ ਤੱਕ ਵਿਦਿਆਰਥੀ ਦੇ ਗੁਣਾਂ ਦੀ ਗੱਲ ਹੈ, ਵਿਦਿਆਰਥੀ ਦਾ ਸਭ ਤੋਂ ਵੱਡਾ ਜਿਹੜਾ ਗੁਣ ਜਿਹੜਾ ਹੋਣਾ ਚਾਹੀਦਾ ਹੈ ਉਹਦੇ ਵਿੱਚ ਨਵਾਂ ਕੁਝ ਸਿੱਖਣ ਦੀ ਪੈਸ਼ਨ ਹੋਣੀ ਚਾਹੀਦੀ ਹੈ, ਸ਼ਿੱਦਤ ਹੋਣੀ ਚਾਹੀਦੀ ਹੈ, ਇਮਾਨਦਾਰੀ ਹੋਣੀ ਚਾਹੀਦੀ ਹੈ, ਔਰ ਮਿਹਨਤ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ। ਜਿਹੜੇ ਵਿਦਿਆਰਥੀ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਤਿੰਨ ਚੀਜ਼ਾਂ ਹੈ, ਉਹ ਹਰ ਅਧਿਆਪਕ ਦਾ ਲਾਡਲਾ ਵਿਦਿਆਰਥੀ ਹੋਏਗਾ। ਔਰ ਅਧਿਆਪਕ ਜਿਹੜਾ ਹੈ ਉਹ ਆਪਣੇ ਕੰਫਰਟ ਜ਼ੋਨ ਚੋਂ ਨਿਕਲ ਕੇ ਜਦੋਂ ਇਹ ਦੇਖੇਗਾ ਕਿ ਵਿਦਿਆਰਥੀ ਬਹੁਤ ਸਿੰਸੀਅਰ ਹੈ ਤੇ ਉਹ ਆਪਣੇ ਕੰਫਰਟ ਜ਼ੋਨ ਚੋਂ ਨਿਕਲ ਕੇ ਉਹਦੀ ਹਰ ਤਰੀਕੇ ਦੇ ਨਾਲ ਮਦਦ ਕਰੇਗਾ। ਅੱਜ ਦੇ ਯੁੱਗ ਦੇ ਵਿੱਚ ਇਹ ਰਿਸ਼ਤਾ ਜਿਹੜਾ ਹੈ ਥੋੜਾ ਜਿਹਾ ਪਰ ਥੋੜਾ ਜਿਹਾ ਡਾਇਲਿਊਟ ਜ਼ਰੂਰ
1: ਹੋਇਆ, ਕੜਵਾਹਟ ਵੀ ਕਹਿ ਸਕਦੇ ਹਾਂ।
0: ਹਾਂ ਚਲੋ ਕਹਿ ਸਕਦੇ ਹਾਂ,
1: ਡਾਇਲਿਊਟ
0: ਹੋਇਆ ਹੈ, ਔਰ ਉਹਦੇ ਲਈ ਸਿਰਫ ਵਿਦਿਆਰਥੀ ਜਿਹੜਾ ਜ਼ਿੰਮੇਵਾਰ ਨਹੀਂ ਹੈ। ਮੈਂ ਇਸ ਗੱਲ ਲਈ ਮਾਫੀ ਚਾਹਾਂਗੀ ਕਿ ਉਹਦੇ ਲਈ ਜ਼ਿੰਮੇਵਾਰ ਸਾਡੇ ਅਧਿਆਪਕ ਸਾਥੀ ਵੀ ਨੇ। ਇਹ ਪੈਸ਼ਨ, ਇਹ ਸਿੰਸੀਅਰਿਟੀ, ਇਹ ਡੈਡੀਕੇਸ਼ਨ ਜਿਹੜੀ ਹੈ ਉਹ ਦੋਵੇਂ ਪਾਸਿਓਂ ਡਾਇਲਿਊਟ ਹੋਈ ਹੈ। ਸੋ ਅਸੀਂ ਤਾਂ ਇਹੀ ਵਿਸ਼ ਕਰ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਘਟੇ ਔਰ ਫੇਰ ਤੋਂ ਇਕ ਵਾਰੀ ਅਧਿਆਪਕ ਔਰ ਬੱਚੇ ਦਾ ਜਿਹੜਾ ਰਿਸ਼ਤਾ ਹੈ ਉਹ ਹੋਰ ਗਾੜਾ ਹੋ,
1: ਬਿਲਕੁਲ ਔਰ ਮਿਠਾਸ ਭਰਿਆ ਹੋ ਜਾਏ ਜਿਸ ਤਰ੍ਹਾਂ ਪਹਿਲਾਂ ਸੀ। ਔਰ ਯੂਥ ਅੱਜ ਕੱਲ ਕਾਫੀ ਜ਼ਿਆਦਾ ਸਮੱਸਿਆਵਾਂ ਫੇਸ ਕਰ ਰਿਹਾ, ਬਹੁਤ ਤਰ੍ਹਾਂ ਦੀ ਸਮੱਸਿਆਵਾਂ ਨੇ। ਮੋਬਾਈਲ ਨੂੰ ਤੁਸੀਂ ਲੈ ਲੋ ਜਾਂ ਇਕੱਲਾਪਨ ਲੈ ਲੋ, ਕਿਉਂਕਿ ਪੇਰੈਂਟਸ ਆਰ ਵਰਕਿੰਗ, ਤੁਸੀਂ ਕੀ ਸਮਝਦੇ ਹੋ ਕਿ ਯੂਥਸ ਇਸ ਤੋਂ ਇਲਾਵਾ ਕੀ ਕੀ ਸਮੱਸਿਆਵਾਂ ਜੋ ਫੇਸ ਕਰਦੇ ਨੇ, ਕਿਵੇਂ ਉਨ੍ਹਾਂ ਨੂੰ ਟੈਕਲ ਕੀਤਾ ਜਾ ਸਕਦਾ? ਉਨ੍ਹਾਂ ਦੇ ਅੰਦਰ ਤੁਸੀਂ ਬੇਚੈਨੀ ਦੇਖ ਸਕਦੇ ਹੋ, ਇਕ ਮਾਹੌਲ ਵਿਚ ਡਿਪਰੈਸ਼ਨ ਦੇਖ ਸਕਦੇ ਤੁਸੀਂ ਮੋਸਟਲੀ।
0: ਇਹ ਜਿਹੜੇ ਸ਼ਬਦ ਤੁਸੀਂ ਯੂਜ਼ ਕਰ ਰਹੇ ਹੋ ਨਾ, ਆਈਸੋਲੇਸ਼ਨ, ਡਿਪਰੈਸ਼ਨ, ਮੈਨੂੰ ਲੱਗਦਾ ਕਿ ਇਹ ਸ਼ਬਦ ਜਿਹੜੇ ਨੇ, ਇਹ ਵੋਕੈਬਲਰੀ ਜਿਹੜੀ ਹੈ ਉਹ ਇਸ ਪੀੜੀ ਦੀ ਦੇਣ ਹੈ। ਇਸ ਪੀੜੀ ਨੇ ਹੀ ਡਿਪਰੈਸ਼ਨ ਦੇਖਿਆ, ਇਸ ਪੀੜੀ ਨੇ ਹੀ ਸਟ੍ਰੈਸ ਦੇਖਿਆ, ਇਸ ਪੀੜੀ ਨੇ ਹੀ ਆਈਸੋਲੇਸ਼ਨ ਦੇਖੀ ਹੈ। ਜੇ ਤੁਸੀਂ ਅੱਜ ਤੋਂ 10 ਸਾਲ ਜਾਂ 15 ਸਾਲ ਜਾਂ 20 ਸਾਲ ਪਹਿਲਾਂ ਦੀ ਗੱਲ ਕਰੋ ਤਾਂ ਇੱਕ ਬਹੁਤ ਵਧੀਆ ਚੀਜ਼ ਜਿਹੜੀ ਸਾਡੇ ਸਮਾਜ ਦੇ ਵਿੱਚ ਸੀਗੀ ਉਹ ਸੀਗੀ ਜੁਆਇੰਟ ਫੈਮਿਲੀ ਕਲਚਰ। ਜੁਆਇੰਟ ਫੈਮਿਲੀ ਕਲਚਰ ਦੇ ਵਿੱਚ ਜਿਹੜਾ ਇਕੱਲਾਪਨ ਹੈ, ਆਈਸੋਲੇਸ਼ਨ ਹੈ, ਉਹਦੀ ਕੋਈ ਜਗ੍ਹਾ ਨਹੀਂ ਸੀ। ਤੁਹਾਡੇ ਦਾਦੀ, ਨਾਨੀ, ਤਾਇਆ, ਤਾਈ, ਚਾਚੀ, ਇਹ ਸਾਰੇ ਲੋਕ ਘਰ ਦੇ ਵਿੱਚ ਹੁੰਦੇ ਸੀ ਔਰ ਘਰ ਦੇ ਵਿੱਚ ਇੱਕ ਬਹੁਤ ਵਧੀਆ ਮਾਹੌਲ ਹੁੰਦਾ ਸੀ। ਜਦੋਂ ਅਸੀਂ ਜੁਆਇੰਟ ਫੈਮਿਲੀ ਸਿਸਟਮ ਦੀ ਗੱਲ ਕਰਦੇ ਹਾਂ ਤੇ ਉਹਦੇ ਚ ਮੈਨੂੰ ਲੱਗਦਾ ਪੇਸ਼ੈਂਸ ਔਰ ਸ਼ੇਅਰਿੰਗ ਜਿਹੜੀ ਹੈ ਉਹ ਆਪਣੇ ਆਪ ਹੀ ਆ ਜਾਂਦੀ ਸੀ। ਇੱਕ ਦੂਸਰੇ ਦੀ ਗੱਲ ਦੇ ਉੱਤੇ ਰਿਐਕਟ ਕਰਨਾ ਇਮੀਡੀਏਟਲੀ। ਅੱਜ ਮਾਂ ਬਾਪ ਬੱਚੇ ਨੂੰ ਕੁਝ ਕਹਿਣ ਤੋਂ ਡਰਦੇ ਨੇ ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਇਹ ਡਰ ਹੈ ਕਿ ਇਹ ਬੱਚੇ ਨੇ ਪਤਾ ਨਹੀਂ ਕਿਸ ਤਰ੍ਹਾਂ ਰਿਐਕਟ ਕਰਨਾ। ਉਦੋਂ ਬੱਚਿਆਂ ਨੂੰ ਦਾਦਾ ਦਾਦੀ ਵੀ ਸਭ ਕੁਝ ਕਹਿ ਲੈਂਦੇ ਸੀ, ਤਾਇਆ ਤਾਈ ਵੀ ਕਹਿ ਲੈਂਦੇ ਸੀ ਔਰ ਚਾਚਾ ਚਾਚੀ ਵੀ ਕਹਿ ਲੈਂਦੇ ਸੀ, ਲੇਕਿਨ ਅੱਜ ਇਹੋ ਜਿਹਾ ਮਾਹੌਲ ਨਹੀਂ ਹੈ। ਇਸੇ ਕਰਕੇ ਅੱਜ ਬੱਚਾ ਇਕੱਲਾ ਹੈ, ਅੱਜ ਬੱਚਾ ਡਿਪਰੈਸ਼ਨ ਦੇ ਵਿੱਚ ਹੈ, ਅੱਜ ਬੱਚਾ ਸਟ੍ਰੈਸ ਦੇ ਵਿੱਚ ਹੈ। ਦੂਸਰਾ ਇਹਦਾ ਇੱਕ ਹੋਰ ਜਿਹੜਾ ਕਾਰਨ ਹੈ ਕਿ ਅੱਜ ਪੀਅਰ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਗਿਆ। ਮੇਰੇ ਦੋਸਤ ਦੇ ਕੋਲ ਇਹ ਚੀਜ਼ ਹੈ, ਮੇਰੇ ਕੋਲ ਇਹ ਚੀਜ਼ ਨਹੀਂ ਹੈ, ਇਹ ਸਭ ਤੋਂ ਵੱਡਾ ਪ੍ਰੈਸ਼ਰ ਹੈ। ਮੇਰੇ ਦੋਸਤ ਦੀ ਇੱਕ ਗਰਲਫ੍ਰੈਂਡ ਹੈ, ਮੇਰੀ ਨਹੀਂ ਹੈ, ਇਹ ਸਭ ਤੋਂ ਵੱਡਾ ਪੀਅਰ ਪ੍ਰੈਸ਼ਰ ਹੈ। ਮੇਰੇ ਦੋਸਤ ਦਾ ਇੰਨਾ CGPA ਆ ਗਿਆ, ਮੇਰਾ ਨਹੀਂ ਆਇਆ, ਇਹ ਵੀ ਇੱਕ ਬਹੁਤ ਵੱਡਾ ਪੀਅਰ ਪ੍ਰੈਸ਼ਰ। ਕੰਪੀਟੀਸ਼ਨ ਦਾ ਯੁੱਗ ਹੈ, ਨੋ ਡਾਊਟ। ਹਰ ਬੱਚਾ, ਹਰ ਪੇਰੈਂਟ ਜਿਹੜਾ ਹੈ ਉਹ ਆਪਣੇ ਬੱਚੇ ਨੂੰ ਅੱਗੇ ਤੋਂ ਅੱਗੇ ਵੱਧਦਾ ਫੁੱਲਦਾ ਦੇਖਣਾ ਚਾਹੁੰਦਾ ਹੈ, ਲੇਕਿਨ ਉਸ ਪ੍ਰੈਸ਼ਰ ਦੇ ਅੰਡਰ ਜਿਹੜਾ ਹੈ ਬੱਚੇ ਦਾ ਬਚਪਨ, ਬੱਚੇ ਦਾ ਯੂਥ ਜਿਹੜਾ ਹੈ ਉਹ ਖਤਮ ਹੁੰਦਾ ਜਾ ਰਿਹਾ ਹੈ। ਸੋ ਮੈਂ ਅੱਜ ਸ਼ਰੋਤਿਆਂ ਦੇ ਵਿੱਚ ਜਿੰਨੇ ਵੀ ਪੇਰੈਂਟਸ ਨੇ, ਮੈਂ ਉਹਨਾਂ ਸਾਰਿਆਂ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹਾਂਗੀ ਕਿ ਬੱਚਿਆਂ ਨੂੰ ਟਾਈਮ ਦਿਓ, ਬੱਚਿਆਂ ਦੀ ਗੱਲ ਸੁਣੋ, ਬੱਚਿਆਂ ਦੇ ਨਾਲ ਕੁਆਲਿਟੀ ਟਾਈਮ ਦੀ ਬਜਾਏ ਕੁਆਂਟਿਟੀ ਟਾਈਮ ਵੀ ਸਪੈਂਡ। ਮਤਲਬ ਹੈ ਕਿ ਤੁਸੀਂ ਦਿਨ ਚ 15 ਮਿੰਟ ਲਗਾ ਲਏ, ਤੁਸੀਂ 4 ਚੀਜ਼ਾਂ ਬੱਚੇ ਨੂੰ ਬਾਜ਼ਾਰੋਂ ਲੈਤੀਆਂ ਐਂਡ ਯੂ ਫੀਲ ਕਿ ਵੀ ਤੁਹਾਡੀ ਜ਼ਿੰਮੇਵਾਰੀ ਖਤਮ ਹੋ ਗਈ। ਤੁਹਾਨੂੰ ਉਹਨਾਂ ਨੂੰ ਕੁਆਂਟਿਟੀ ਦੇ ਵਿੱਚ ਵੀ ਟਾਈਮ ਦੇਣਾ ਪਏਗਾ, ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਦਿਨ ਦੀ ਗੱਲਬਾਤ ਵੀ ਸੁਣਨੀ ਪਏਗੀ, ਔਰ ਫੇਰ ਬੜੀ ਪੇਸ਼ੈਂਸ ਦੇ ਨਾਲ ਉਹਨਾਂ ਦੇ ਨਾਲ ਰਿਐਕਟ ਕਰਨਾ ਪਏਗਾ, ਇੱਕ ਦੋਸਤ ਦੀ ਤਰ੍ਹਾਂ ਉਹਨਾਂ ਨੂੰ ਸਲਾਹ ਦੇਣੀ ਪਏਗੀ। ਜਿਹੜੇ ਘਰਾਂ ਦੇ ਵਿੱਚ ਇੱਕ ਇੱਕ ਬੱਚੇ ਰਹਿ ਗਏ ਉਹ ਵੀ ਇਸ ਚੀਜ਼ ਨੂੰ ਐਡ ਅਪ ਕਰ ਰਹੇ ਨੇ, ਅਦਰਵਾਈਜ਼ 2 ਭੈਣਾਂ 2 ਭਰਾ, ਚਾਚੇ ਦੀ ਬੇਟੀ, ਤਾਏ ਦੀ ਬੇਟੀ, ਅਸੀਂ ਉਹਨਾਂ ਨੂੰ ਆਪਣੇ ਆਪਣਾ ਹੀ ਸਮਝ ਕੇ ਸਾਰੀ ਸ਼ੇਅਰਿੰਗ ਉਹਨਾਂ ਦੇ ਨਾਲ ਕਰ ਲੈਂਦੇ ਸੀ। ਅੱਜ ਸ਼ੇਅਰਿੰਗ ਕਰਨ ਵਾਲਾ ਕੋਈ ਨਹੀਂ ਹੈ, ਅੱਜ ਤੁਹਾਡੀ ਦਿਲ ਦੀ ਗੱਲ ਸੁਣਨ ਵਾਲਾ ਕੋਈ ਨਹੀਂ ਹੈ, ਔਰ ਇਸੇ ਕਰਕੇ ਮੋਬਾਈਲ ਜਿਹੜਾ ਹੈ ਉਹ ਗਾਹੇ ਬਗਾਹੇ

0: ਤੁਹਾਡਾ ਸਾਥੀ ਬਣ ਗਿਆ, ਇੱਕ ਇਹੋ ਜਿਹਾ ਸਾਥੀ ਜਿਹੜਾ ਤੁਹਾਨੂੰ ਹੋਰ ਜ਼ਿਆਦਾ ਚੀਜ਼ਾਂ ਦੇ ਵਿੱਚ ਉਲਝਾ ਦਿੰਦਾ, ਉਹ ਤੁਹਾਨੂੰ ਉਹਦਾ ਕੋਈ ਹੱਲ ਨਹੀਂ ਦੱਸ ਪਾ ਰਿਹਾ, ਬਟ ਜੇ ਤੁਸੀਂ ਸੈਡ ਹੋ ਤੇ ਉਹ ਤੁਹਾਨੂੰ ਸੈਡ ਵਾਲੀਆਂ ਰੀਲਸ ਹੀ ਦਿਖਾਉਂਦਾ ਰਹੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੂੰ ਲੱਗਦਾ ਸਮਾਂ ਥੋੜਾ ਜਿਹਾ ਘੱਟ ਹੈ, ਅਸੀਂ ਗੱਲਾਂ ਬਹੁਤ ਸਾਰੀਆਂ ਛੇੜ ਲਈਆਂ, ਲੇਕਿਨ ਫਿਰ ਵੀ ਮੈਂ ਇਹ ਕਵਾਂਗੀ ਪੇਰੈਂਟਸ ਨੂੰ ਕਿ ਬੱਚਿਆਂ ਦੇ ਨਾਲ ਇੱਕ ਇਹੋ ਜਿਹੀ ਸਾਂਝ ਪਾਓ ਕਿ ਬੱਚਾ ਹਰ ਸਕੂਲ ਦੀ ਗੱਲ, ਹਰ ਕਾਲਜ ਦੀ ਗੱਲ, ਹਰ ਆਪਣੇ ਵਰਕ ਪਲੇਸ ਦੀ ਗੱਲ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਸਕੇ।
1: ਚਲ ਮੈਨੂੰ ਤੁਹਾਡੀ ਗੱਲ ਤੇ ਇੱਕ ਛੋਟੀ ਜਿਹੀ ਗੱਲ ਯਾਦ ਆਈ। ਇੱਕ ਫਾਦਰ ਡੇਲੀ ਆਪਣੇ ਕੰਮ ਤੇ ਜਾਂਦੇ ਆਂਦੇ ਸੀਗੇ ਦੇਰ ਨਾਲ। ਇੱਕ ਦਿਨ ਹੋਇਆ ਕਿ ਉਹਦਾ ਬੇਟਾ ਕਹਿੰਦਾ ਕਿ ਤੁਸੀਂ ਹਮੇਸ਼ਾ ਦੇਰ ਨਾਲ ਆਉਂਦੇ ਹੋ, ਮੈਂ ਸੋ ਚੁੱਕਾ ਹੁੰਦਾ, ਬਸ ਤੁਸੀਂ ਸਾਨੂੰ ਪੈਸੇ ਨਾ ਦਿਓ, ਸਾਨੂੰ ਆਪਣਾ ਸਮਾਂ ਦੇ ਦਿਓ, ਹੈ ਨਾ। ਸੋ ਬੱਚੇ ਇਹੀ ਚਾਹੁੰਦੇ ਨੇ ਕਿ ਉਹਨਾਂ ਨੂੰ ਸਮਾਂ ਜਿਹੜਾ ਹੈ ਜ਼ਰੂਰ ਦੇਣਾ ਚਾਹੀਦਾ ਹੈ।
0: ਬਿਲਕੁਲ ਬਿਲਕੁਲ।
1: ਤੇ ਡਾਕਟਰ ਅਜੀਤ ਜੀ, ਤੁਹਾਡਾ ਜਿਹੜਾ ਹੈ ਰਾਬਤਾ ਆਕਾਸ਼ਵਾਣੀ ਨਾਲ ਬੜੀ ਦੇਰ ਤੋਂ ਹੈ, ਔਰ ਜਦੋਂ ਤੁਸੀਂ ਆਕਾਸ਼ਵਾਣੀ 90 ਵਰੇ ਦਾ ਇਹ ਸਫ਼ਰ ਮਨਾ ਰਹੇ ਹਾਂ, ਤੇ ਤੁਸੀਂ ਕਿਸ ਤਰ੍ਹਾਂ ਆਕਾਸ਼ਵਾਣੀ ਨੂੰ ਦੇਖਦੇ ਹੋ?
0: ਮੈਂ ਜੇ ਕਹਾਂ ਕਿ ਆਕਾਸ਼ਵਾਣੀ ਮੇਰਾ ਇੱਕ ਬਹੁਤ ਹੀ ਪਿਆਰਾ ਜਿਹਾ ਦੋਸਤ, ਮੇਰਾ ਫਿਲਾਸਫਰ, ਮੇਰਾ ਗਾਈਡ ਹੈ, ਤੇ ਸ਼ਾਇਦ ਇਹਦੇ ਚ ਕੋਈ ਬਹੁਤ ਜ਼ਿਆਦਾ ਮੈਂ ਐਡਜੈਕਟਿਵ ਨਹੀਂ ਯੂਜ਼ ਕੀਤੇ, ਮੈਂ ਉਹੀ ਗੱਲ ਕਹਿ ਰਹੀ ਹਾਂ ਕਿ ਜੋ ਸੱਚਾਈ ਹੈ। ਤਾਂ ਮੈਨੂੰ ਲੱਗਦਾ ਕਿ ਇੰਨੇ ਕੁ ਸਾਲ ਹੀ, 5 ਘਟਾ ਲਓ ਕਿ ਜਦੋਂ ਬਹੁਤ ਛੋਟੇ ਬੱਚੇ ਸੀ ਤਾਂ ਨਹੀਂ ਸੀ ਸੁਣਿਆ ਜਾਂਦਾ, ਲੇਕਿਨ ਅਦਰਵਾਈਜ਼ ਸ਼ੁਰੂ ਤੋਂ ਆਕਾਸ਼ਵਾਣੀ ਦੇ ਨਾਲ ਜੁੜੇ ਹੋਏ ਹਾਂ। ਆਕਾਸ਼ਵਾਣੀ ਦੀ ਇਸ ਜਰਨੀ ਨੂੰ ਅਸੀਂ ਆਪਣੇ ਸਾਹਮਣੇ ਬਦਲਦੇ ਹੋਏ ਦੇਖਿਆ, ਛਾਇਆ ਗੀਤ, ਯੁਵਾਨੀ, ਉਹ ਨਾਟਕ ਵਾਲਾ ਜਿਹੜਾ ਪ੍ਰੋਗਰਾਮ ਸ਼ਾਮ ਨੂੰ ਆਉਂਦਾ,
1: ਨਾਟਕ ਆਉਂਦਾ,
0: ਸਖੀ ਸਹੇਲੀ, ਮੈਨੂੰ ਲੱਗਦਾ ਕਿ ਇਹ ਇਹੋ ਜਿਹੇ ਪ੍ਰੋਗਰਾਮ ਹੈ ਕਿ ਜਿਹੜੇ ਹਰ ਸਰੋਤੇ ਦੇ ਜਿਹੜੇ ਹੈ ਉਹਨੂੰ ਬਹੁਤ ਚੰਗੇ ਲੱਗਦੇ ਆ। ਔਰ ਜਦੋਂ ਚਿੱਠੀਆਂ ਪੱਤਰੀਆਂ ਦਾ ਦੌਰ ਸੀਗਾ ਤਾਂ ਉਹ ਜਿਹੜੀਆਂ ਫਰਮਾਇਸ਼ਾਂ ਆਉਂਦੀਆਂ ਸੀ, ਕਈ ਨਾਮ, ਕਈ ਸ਼ਹਿਰ ਜਿਹੜੇ, ਕਈ ਗਲੀਆਂ ਜਿਹੜੀਆਂ, ਉਹ ਸਾਨੂੰ ਮੂੰਹ ਜ਼ਬਾਨੀ ਯਾਦ ਹੋ ਜਾਂਦੀਆਂ ਸੀਗੀਆਂ ਕਿ ਹਾਂ ਬਈ ਇਹ ਫਲਾਂ ਫਲਾਂ ਸਰੋਤੇ ਨੇ ਇਹ ਫਰਮਾਇਸ਼ ਭੇਜੀ ਹੈ। ਔਰ ਚਾਹੇ ਅਸੀਂ ਉਹਨਾਂ ਨੂੰ ਨਹੀਂ ਸੀ ਜਾਣਦੇ, ਪਰ ਇੱਕ ਬਹੁਤ ਵਧੀਆ ਜੀ ਸਾਂਝ ਜਿਹੜੀ ਹੈ ਉਹਨਾਂ ਨਾਲ ਅਸੀਂ ਮਹਿਸੂਸ ਕਰਦੇ
1: ਹਾਂ, ਹੁਣ ਵੀ ਮਹਿਸੂਸ ਕਰਦੇ ਕਿਉਂਕਿ ਸਾਡੇ ਕੋਲ ਹੁਣ ਵੀ ਚਿੱਠੀਆਂ ਆਉਂਦੀਆਂ ਨੇ।
0: ਯੈਸ। ਅੱਛਾ, ਫਿਰ ਜਦੋਂ ਇਹ ਗੱਡੀਆਂ, ਕਾਰਾਂ ਦਾ ਆ ਗਿਆ ਕਿ ਕਾਰਾਂ ਦੇ ਵਿੱਚ ਤੁਸੀਂ ਰੇਡੀਓ ਸੁਣ ਲਓ ਜਾਂ ਕੁਛ ਹੈ, ਤਾਂ ਵੀ ਲੱਗਦਾ ਸੀ ਕਿ ਤੁਹਾਡਾ ਸਫ਼ਰ ਜਿਹੜਾ ਹੈ ਉਹ ਬਹੁਤ ਵਧੀਆ ਇੱਕ ਸਾਥੀ ਦੇ ਨਾਲ, ਚਾਹੇ ਤੁਸੀਂ ਇਕੱਲੇ ਡਰਾਈਵ ਕਰ ਰਹੇ ਹੋ, ਲੇਕਿਨ ਤੁਹਾਨੂੰ ਇੱਕ ਸਾਥੀ ਦੀ ਕਮੀ ਕਦੀ ਨਹੀਂ ਸੀ ਮਹਿਸੂਸ ਹੁੰਦੀ। ਲੇਕਿਨ ਇਸ ਤੋਂ ਵੀ ਵੱਧ ਜਿਹੜੀ ਇੱਕ ਗੱਲ ਮੈਂ ਆਕਾਸ਼ਵਾਣੀ ਦੇ ਬਾਰੇ ਚ ਕਵਾਂਗੀ ਉਹ ਇਹ ਹੈ ਕਿ ਜਦੋਂ ਵੀ ਤੁਸੀਂ ਕੋਈ ਦੋ ਗੀਤ ਸੁਣਾਉਂਦੇ ਹੋ ਤੇ ਉਹਦੇ ਵਿੱਚ ਜਿਹੜਾ ਤੁਸੀਂ ਕੋਈ ਛੋਟਾ ਜਿਹਾ ਵਾਰਤਾਲਾਪ ਕਰਦੇ ਹੋ ਜਾਂ ਕੋਈ ਛੋਟਾ ਜਿਹਾ ਤੁਸੀਂ ਇੰਸੀਡੈਂਟ ਜਿਹੜਾ ਨਰੇਟ ਕਰਦੇ ਹੋ, ਉਹ ਮੈਨੂੰ ਤਾਂ ਹਮੇਸ਼ਾ ਇਹੀ ਲੱਗਦਾ ਕਿ ਸ਼ਾਇਦ ਉਸ ਵੇਲੇ ਜਿਹੜੀ ਮੇਰੀ ਮਨੋਸਥਿਤੀ ਆ, ਸ਼ਾਇਦ ਤੁਸੀਂ ਉਹਨੂੰ ਪੜ੍ਹ ਕੇ ਉਹ ਗੱਲ ਕਰ ਰਹੇ ਹੋ। ਉਹ ਇਸ ਤਰ੍ਹਾਂ ਦੀ ਸਾਂਝ ਜਿਹੜੀ ਹੈ ਨਾ ਮੈਨੂੰ ਹਮੇਸ਼ਾ ਹੀ ਮਹਿਸੂਸ ਹੁੰਦੀ ਹੈ। ਕਿਸੇ ਵੇਲੇ ਤੁਸੀਂ ਕਿਸੇ ਦੁਵਿਧਾ ਦੇ ਵਿੱਚ ਹੁੰਦੇ ਹੋ ਤੇ ਜਿਹੜੇ ਅਨਾਊਂਸਰਸ ਨੇ ਉਹ ਇਸ ਤਰ੍ਹਾਂ ਦੀ ਕੋਈ ਗੱਲ ਕਰ ਦਿੰਦੇ ਨੇ ਕਿ ਉਹ ਤੁਹਾਨੂੰ ਲੱਗਦਾ ਕਿ ਸ਼ਾਇਦ ਇਹਨਾਂ ਨੂੰ ਮੇਰੇ ਮਨ ਦੀ ਗੱਲ ਦਾ ਪਤਾ ਸੀ ਔਰ ਇਹਨਾਂ ਨੇ ਉਹਨੂੰ ਹੀ ਦੇਖ ਕੇ ਉਹ ਗੱਲ
1: ਕੀਤੀ।
0: ਔਰ ਖਾਸ ਕਰਕੇ ਅੱਜ ਕੱਲ ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਚੇਂਜ ਕੀਤਾ, ਆਕਾਸ਼ਵਾਣੀ ਨੇ ਚੇਂਜ ਕੀਤਾ, ਜਾਂਦੇ ਜਾਂਦੇ ਸਾਨੂੰ ਇਹ ਪਤਾ ਚੱਲ ਜਾਂਦਾ ਫਲਾਂ ਸੜਕ ਤੇ ਟ੍ਰੈਫਿਕ ਬਹੁਤ ਹੈ, ਉਧਰੋਂ ਦੀ ਨਾ ਜਾਓ, ਉਹ ਬੜਾ ਹੀ ਅੱਛਾ ਲੱਗਦਾ, ਲੱਗਦਾ ਕਿ ਜਿਸ ਤਰ੍ਹਾਂ ਕੋਈ ਵੱਡਾ ਜਿਹੜਾ ਉਹ ਗਾਈਡ ਕਰ ਰਿਹਾ ਹੈ ਕਿ ਰਸ਼ ਦੇ ਵਿੱਚ ਇਧਰੋਂ ਨਾ ਜਾਓ। ਐਜੂਕੇਸ਼ਨ ਦੇ ਨਾਲ ਰਿਲੇਟਡ ਪ੍ਰੋਗਰਾਮਸ ਬਹੁਤ ਵਧੀਆ ਨੇ, ਜਿਹੜੀਆਂ ਹੈਲਥ ਪ੍ਰੋਬਲਮਸ ਦੇ ਨਾਲ ਰਿਲੇਟਡ ਡਾਕਟਰਸ ਦੇ ਪ੍ਰੋਗਰਾਮਸ ਆਉਂਦੇ ਨੇ ਉਹ ਬਹੁਤ ਵਧੀਆ ਨੇ। ਔਰ ਮੈਨੂੰ ਲੱਗਦਾ ਹੈ ਕਿ ਆਕਾਸ਼ਵਾਣੀ ਸਾਡਾ ਇੱਕ ਬਹੁਤ ਹੀ ਅੱਛਾ ਸੱਚਾ ਦੋਸਤ ਹੈ।
1: ਆਪਾਂ 90 ਵਾਲੇ ਆਕਾਸ਼ਵਾਣੀ ਦੀ ਗੱਲ ਕਰ ਰਹੇ ਹਾਂ ਤਾਂ ਹੋਰ ਤੁਸੀਂ ਇਸ ਵਿੱਚ ਕੀ ਤਰੱਕੀ ਦੇਖਦੇ ਹੋ ਜਾਂ ਕੀ ਚੇਂਜਿਸ ਐਸੀਆਂ ਹੋਣ ਕਿ ਹੋਰ ਜਿਹੜਾ ਹੈ ਸੁਣਨ ਵਾਲਿਆਂ ਤੱਕ ਇਹ ਗੱਲ ਪਹੁੰਚੇ?
0: ਵੈਸੇ ਤਾਂ ਮੈਨੂੰ ਲੱਗਦਾ ਕਿ ਤੁਸੀਂ ਆਲਰੇਡੀ ਇਸ ਚੀਜ਼ ਦੇ ਉੱਤੇ ਕੰਮ ਕਰ ਰਹੇ ਹੋ, ਬਟ ਮੈਂ ਇਹ ਜ਼ਰੂਰ ਕਹਾਂਗੀ ਕਿ ਜਿਹੜਾ ਯੁਵਾ ਵਰਗ ਹੈ, ਜਿਸ ਤਰ੍ਹਾਂ ਤੁਸੀਂ ਸਟ੍ਰੈਸ ਦੀ ਗੱਲ ਕੀਤੀ, ਜਿਸ ਤਰ੍ਹਾਂ ਤੁਸੀਂ ਆਈਸੋਲੇਸ਼ਨ ਦੀ ਗੱਲ ਕੀਤੀ, ਕੋਈ ਇਹੋ ਜਿਹਾ ਪ੍ਰੋਗਰਾਮ ਆਪਾਂ ਜ਼ਰੂਰ ਕਰੀਏ ਜਿਹਦੇ ਵਿੱਚ ਉਹਨਾਂ ਦੀ ਆਈਡੈਂਟੀ ਨੂੰ ਰਿਵੀਲ ਕੀਤੇ ਬਿਨਾਂ ਉਹਨਾਂ ਦੀਆਂ ਕੁਝ ਸਮੱਸਿਆਵਾਂ ਦੇ ਬਾਰੇ ਚ ਗੱਲ ਕੀਤੀ ਜਾਏ। ਲੈਟ ਸੇ ਕਿ ਕੋਈ ਬੱਚਾ ਕਿਸੇ ਚੀਜ਼ ਤੋਂ ਜੂਝ ਰਿਹਾ ਹੈ ਲੇਕਿਨ ਉਹ ਕਿਸੇ ਕਾਰਨ ਆਪਣੇ ਪੇਰੈਂਟਸ ਦੇ ਨਾਲ ਗੱਲ ਨਹੀਂ ਕਰ ਪਾ ਰਿਹਾ, ਤੇ ਅਸੀਂ ਉਹਨੂੰ ਇਹੋ ਜਿਹਾ ਕੋਈ ਪਲੇਟਫਾਰਮ ਦਈਏ, ਕੋਈ ਇਹੋ ਜਿਹਾ ਪ੍ਰੋਗਰਾਮ ਕਰੀਏ ਕਿ ਉਸ ਪ੍ਰੋਗਰਾਮ ਦੇ ਉੱਤੇ ਉਹ ਆਪਣੀ ਆਈਡੈਂਟੀ ਨਾ ਦੱਸੇ, ਔਰ ਜੇ ਉਹਦੀ ਵੋਇਸ ਮੋਡੂਲੇਸ਼ਨ ਵੀ ਥੋੜੀ ਬਹੁਤ ਹੋ ਜਾਏ ਤਾਂ ਉਹ ਕਰਕੇ ਉਹ ਆਪਣੀ ਸਮੱਸਿਆ ਦਾ ਜ਼ਿਕਰ ਕਰੇ, ਤਾਂ ਉਸ ਵੇਲੇ ਜਿਹੜੇ ਤੁਹਾਡੇ ਸਟੂਡੀਓ ਦੇ ਵਿੱਚ ਕੋਈ ਐਕਸਪਰਟਸ ਬੈਠੇ ਹੋਣ ਉਹਦੀ ਸਮੱਸਿਆ ਦਾ ਨਿਦਾਨ ਕਰਨ। ਉਹਦੇ ਨਾਲ ਇਹ ਹੈ ਕਿ ਬੱਚਾ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਹੀਂ ਕਰੇਗਾ, ਉਹ ਇੱਕ ਚੰਗੀ ਸਲਾਹ ਲੈ ਕੇ ਆਪਣਾ ਸਹੀ ਰਸਤਾ ਚੁਣ ਸਕੇਗਾ। ਸੋ ਇਸ ਤਰ੍ਹਾਂ ਦੀ ਕੋਈ ਚੀਜ਼ ਜਿਹੜੀ ਹੈ ਮੈਨੂੰ ਲੱਗਦਾ ਹੈ ਕਿ ਸਾਨੂੰ ਜ਼ਰੂਰ ਆਉਣ ਵਾਲੇ ਸਮੇਂ ਚ ਕਰਨੀ ਚਾਹੀਦੀ ਹੈ।
1: ਅਧਿਆਪਕ ਇੰਨੇ ਸਾਲ ਹੁਣ ਵੀ ਤੁਸੀਂ ਅਧਿਆਪਕ ਦੇ ਤੌਰ ਤੇ ਜੁੜੇ ਹੋਏ ਹੋ ਔਰ ਡੀਨ ਵੀ ਹੋ, ਪੜ੍ਹਾਉਂਦੇ ਵੀ ਤੁਸੀਂ, ਹੁਣ ਵੀ ਤੁਸੀਂ ਗੱਲ ਕੀਤੀ ਹੈ ਕਿ ਮੈਂ ਆਪਣਾ ਸ਼ੌਕ ਪੂਰਾ ਕਰ ਲੈਂਦੀ ਹਾਂ, ਪਰ ਕਦੇ ਵਿਦਿਆਰਥੀ

0: ਤੁਸੀਂ ਇਕੱਲੇ ਬੰਦਾ ਕੋਈ ਸਭ ਕੁਛ ਦੇਖਿਆ ਹੋਵੇ ਜੋ ਤੁਹਾਨੂੰ ਲੱਗੇ ਕਿ ਨਹੀਂ ਇਸ ਬੱਚੇ ਨੂੰ ਲੋੜ ਹੈ ਹੈਲਪ ਦੀ?
1: ਬਹੁਤ ਸਾਰੇ ਇੰਸਟਾਂਸ ਆਉਂਦੇ ਆ, ਖਾਸ ਕਰਕੇ ਜਿਹੜੇ ਬੱਚੇ ਹੋਸਟਲਸ ਦੇ ਵਿੱਚ ਆਉਂਦੇ ਆ, ਜਿਹੜੇ ਦੂਰੋਂ ਬੱਚੇ ਆਉਂਦੇ ਆ, ਉਹਨਾਂ ਲਈ ਇਹ ਚੀਜ਼ ਜਿਹੜੀ ਹੈ ਬੜੀ ਕਾਮਨ ਚੀਜ਼ ਹੈ। ਔਰ ਅਸੀਂ ਆਮ ਤੌਰ ਤੇ ਹੋਸਟਲਸ ਦੇ ਵਿੱਚ ਰਹਿਣ ਵਾਲੇ ਬੱਚਿਆਂ ਲਈ ਇਹ ਕੋਸ਼ਿਸ਼ ਕਰਦੇ ਹਾਂ ਕਿ ਜਿਸ ਤਰ੍ਹਾਂ ਕੋਈ ਬੱਚਾ ਆਇਆ ਉਹਨੂੰ ਮਹੀਨਾ, ਦੋ ਮਹੀਨੇ, ਤਿੰਨ ਮਹੀਨੇ ਜਿਹੜਾ ਕੋਈ ਨਾ ਕੋਈ ਬੱਡੀ ਜਾਂ ਮੈਂਟੋਰ ਦਿੱਤਾ ਜਾਏ। ਉਹ ਬੱਡੀ ਜਿਹੜਾ ਉਹਦੇ ਨਾਲ ਹਮੇਸ਼ਾ ਰਾਬਤੇ ਦੇ ਵਿੱਚ ਰਹਿੰਦਾ ਹੈ ਕਿ ਬੱਚੇ ਨੇ ਖਾਣਾ ਖਾਇਆ, ਬੱਚੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਬੱਚੇ ਨੂੰ ਘਰ ਦੀ ਯਾਦ ਆ ਰਹੀ ਹੈ ਜਾਂ ਕੁਛ ਹੈ ਜਾਂ ਕੁਛ ਹੈ, ਉਹਨੂੰ ਉਸ ਤਰ੍ਹਾਂ ਦਾ ਇਨਵਾਇਰਮੈਂਟ ਦੇਣ ਦੀ ਕੋਸ਼ਿਸ਼ ਕਰਦਾ ਹੈ ਕਿ ਜਿਹਦੇ ਨਾਲ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੇ। ਇਹ ਪ੍ਰੋਗਰਾਮ ਜਿਹੜਾ ਹੈ ਉਹ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚ ਬੜੀ ਸਕਸੈਸਫੁਲੀ ਰਨ ਕੀਤਾ ਜਾਂਦਾ ਹੈ। ਕਾਰਨ ਇਹ ਹੈ ਕਿ ਉੱਥੇ ਬਹੁਤ ਸਾਰਾ ਬੱਚਾ ਜਿਹੜਾ ਹੈ ਉਹ ਦੂਸਰੀਆਂ ਸਟੇਟਸ ਚੋਂ, ਦੂਸਰੇ ਕੰਟਰੀਜ਼ ਦੇ ਵਿੱਚੋਂ ਆਉਂਦਾ, ਪਰ ਉਹ ਜਿਹੜਾ ਕੰਟਰੀਜ਼ ਦਾ ਕਲਚਰਲ ਇੱਕ ਡਾਇਵਰਸੀਫਿਕੇਸ਼ਨ ਹੁੰਦੀ ਹੈ ਜਾਂ ਦੂਸਰੀ ਸਟੇਟ ਚੋਂ ਇੱਥੇ ਆ ਕੇ ਡਾਇਵਰਸੀਫਿਕੇਸ਼ਨ ਹੁੰਦੀ ਹੈ, ਉਹਦੇ ਕਰਕੇ ਜਿਹੜਾ ਹੈ ਉਹ ਕਈ ਵਾਰੀ ਬੱਚਾ ਆਪਣੇ ਆਪ ਨੂੰ ਬੜਾ ਇਕੱਲਾ ਮਹਿਸੂਸ ਕਰਦਾ। ਸੋ ਉਹ ਬੱਡੀ ਦਾ ਇਹ ਰੋਲ ਰਹਿੰਦਾ ਹੈ ਕਿ ਉਹਨੂੰ ਇਕੱਲਾਪਨ ਨਾ ਮਹਿਸੂਸ ਹੋਣ ਦੇ। ਅਸੀਂ ਟੀਚਰਸ ਦੇ ਤੌਰ ਤੇ, ਡੀਨ ਦੇ ਤੌਰ ਤੇ ਵੀ ਬੱਚਿਆਂ ਦੇ ਨਾਲ ਇਹੋ ਜਿਹਾ ਰਾਬਤਾ ਰੱਖਦੇ ਹਾਂ। ਬੱਚਿਆਂ ਦੇ ਕੋਲ ਸਾਡੇ ਫੋਨ ਨੰਬਰਸ ਹੁੰਦੇ ਨੇ ਕਿ ਉਹ ਕਦੀ ਵੀ ਸਾਡੇ ਨਾਲ ਗੱਲਬਾਤ ਕਰਕੇ ਆਪਣੀ ਗੱਲ ਕਨਵੇ ਕਰ ਸਕਦੇ ਨੇ। ਇਸ ਤੋਂ ਇਲਾਵਾ ਕਾਉਂਸਲਰਸ ਜਿਹੜੇ ਨੇ ਅੱਜ ਕੱਲ ਹਰ ਇੰਸਟੀਚਿਊਟ ਦੇ ਵਿੱਚ ਬਹੁਤ ਜ਼ਰੂਰੀ ਹੋ ਗਏ ਨੇ। ਜੇ ਤੁਸੀਂ CBSE ਸਕੂਲਸ ਦੀ ਅੱਜ ਕੱਲ ਕਰੋ ਤੇ ਸਾਰੇ ਦੇ ਸਾਰੇ CBSE ਸਕੂਲਸ ਦੇ ਵਿੱਚ CBSE ਨੇ ਕੰਪਲਸਰੀ ਕਰਤਾ ਕਾਉਂਸਲਰਸ ਹੋਣੇ ਚਾਹੀਦੇ ਨੇ। ਈਵਨ ਹੁਣ ਗਵਰਨਮੈਂਟ ਸਕੂਲਸ ਦੇ ਵਿੱਚ ਵੀ ਕਾਉਂਸਲਰਸ ਹੋਣੇ ਜ਼ਰੂਰੀ ਹੋ ਗਏ ਨੇ। ਉਸੇ ਤਰ੍ਹਾਂ ਦੇ ਕਾਉਂਸਲਰਸ ਜਿਹੜੇ ਉਹ ਕਾਲਜਿਸ ਦੇ ਵਿੱਚ, ਯੂਨੀਵਰਸਿਟੀਜ਼ ਦੇ ਵਿੱਚ ਨੇ, ਤਾਂ ਕਿ ਅਸੀਂ ਬੱਚਿਆਂ ਨੂੰ ਇਕੱਲਾ ਨਾ ਛੱਡੀਏ, ਕਿਉਂਕਿ ਜਦੋਂ ਬੱਚਾ ਇਕੱਲਾ ਹੋਏਗਾ ਉਹਦੇ ਦਿਮਾਗ ਦੇ ਵਿੱਚ ਗਲਤ ਵਿਚਾਰ ਆਣਗੇ। ਔਰ ਉਹ ਇੱਕ ਮੋਮੈਂਟ ਹੀ ਹੁੰਦਾ ਕਿ ਜਦੋਂ ਬੱਚਾ ਜਿਹੜਾ ਹੈ ਨਾ ਉਹ ਕੋਈ ਗਲਤ ਐਕਸ਼ਨ ਕਰ ਲੈਂਦਾ, ਸੋ ਉਹ ਮੋਮੈਂਟ ਉਹਦੀ ਜ਼ਿੰਦਗੀ ਚ ਕਦੀ ਨਾ ਆਏ। ਇਹ ਕੋਸ਼ਿਸ਼ ਸਾਡੀ ਹਮੇਸ਼ਾ ਰਹਿੰਦੀ,
0: ਕੋਸ਼ਿਸ਼ ਕਾਮਯਾਬ ਰਹੇ ਸਹੀ ਆਸ ਕਰਦੇ ਹਾਂ। ਔਰ ਬਹੁਤ ਤਰ੍ਹਾਂ ਦੇ ਪ੍ਰੋਗਰਾਮ ਵਿਚ ਤੁਸੀਂ ਹਿੱਸਾ ਲੈ ਕੇ ਬਹੁਤ ਸਾਰੇ ਨੌਜਵਾਨਾਂ ਨੂੰ ਸੇਧ ਵੀ ਦਿੱਤੀ ਹੈ, ਔਰ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਸੇਧ ਦਿੰਦੇ ਰਹੋ। ਔਰ ਕੀ ਕਹਿਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ?
1: ਬਸ ਮੈਂ ਸੁਣਨ ਵਾਲਿਆਂ ਨੂੰ ਇਹੀ ਕਹਿਣਾ ਚਾਹਾਂਗੀ ਅੱਜ ਦੇ ਇਸ ਮੌਕੇ ਦੇ ਉੱਤੇ ਕਿ ਆਕਾਸ਼ਵਾਣੀ ਦੇ ਨਾਲ ਜੁੜੇ ਰਹੋ, ਉਹਦੇ ਵਿਚ ਤੁਹਾਨੂੰ ਇੱਕ ਆਪਣਾ ਸੱਚਾ ਦੋਸਤ ਮਿਲੇਗਾ। ਔਰ ਜਿਨ੍ਹਾਂ ਘਰਾਂ ਦੇ ਵਿਚ ਯੰਗ ਬੱਚੇ ਨੇ, ਮੈਂ ਪੇਰੈਂਟਸ ਨੂੰ ਇਹ ਕਹਾਂਗੀ ਕਿ ਉਹਨਾਂ ਯੰਗ ਬੱਚਿਆਂ ਦੀਆਂ ਸਮੱਸਿਆਵਾਂ ਨਹੀਂ ਹੈ, ਉਹਨਾਂ ਦੀ ਮਨੋਸਥਿਤੀ ਨੂੰ ਸਮਝੋ, ਕਿਸ ਤਰ੍ਹਾਂ ਦੇ ਇਨਵਾਇਰਮੈਂਟ ਦੇ ਵਿਚ ਰਹਿ ਰਹੇ ਨੇ, ਜੂਝ ਰਹੇ ਨੇ, ਉਹਨਾਂ ਦੀ ਉਸ ਮਨੋਸਥਿਤੀ ਨੂੰ ਸਮਝਦੇ ਹੋਏ ਤੁਸੀਂ ਰਿਐਕਟ ਕਰੋ। ਐਜੂਕੇਸ਼ਨ ਦਾ ਕੋਈ ਵਿਕਲਪ ਨਹੀਂ ਹੈ ਅੱਜ, ਐਜੂਕੇਸ਼ਨ ਸਿਰਫ ਐਕੇਡੈਮਿਕ ਡਿਗਰੀਜ਼ ਲੈਣਾ ਨਹੀਂ ਹੈ, ਬਲਕਿ ਐਜੂਕੇਸ਼ਨ ਦਾ ਮਤਲਬ ਹੈ ਕਿਸੇ ਨਾ ਕਿਸੇ ਸਕਿੱਲ ਦਾ ਹੋਣਾ। ਡਿਗਰੀਜ਼ ਦੇਣ ਦੀ ਬਜਾਏ ਆਪਣੇ ਬੱਚਿਆਂ ਨੂੰ ਸਕਿੱਲ ਵਾਲੇ ਪਾਸੇ ਪ੍ਰਮੋਟ ਕਰੋ, ਤਾਂ ਕਿ ਕੱਲ ਨੂੰ ਉਹ ਜੋਬ ਸੀਕਰਸ ਦੀ ਬਜਾਏ ਜੋਬ ਪ੍ਰੋਵਾਈਡਰਸ ਬਣਨ। ਇਹ ਨਾ ਹੋਏ ਕਿ ਅਸੀਂ ਇਸੇ ਗੱਲ ਦੀ ਤੰਗ ਦੇ ਵਿਚ ਰਹੀਏ ਕਿ ਮੈਨੂੰ ਗਵਰਨਮੈਂਟ ਜੋਬ ਮਿਲ ਜਾਏਗੀ, ਮੈਨੂੰ ਇਹ ਹੋ ਜਾਏਗਾ, ਮੈਨੂੰ ਇਹ ਹੋ ਜਾਏਗਾ, ਬਲਕਿ ਅਸੀਂ ਇਹੋ ਜਿਹਾ ਕੋਈ ਸਟਾਰਟਅਪ ਸ਼ੁਰੂ ਕਰੀਏ, ਇਹੋ ਜਿਹਾ ਕੋਈ ਕਿੱਤਾ ਸ਼ੁਰੂ ਕਰੀਏ ਜਿਹਦੇ ਨਾਲ ਅਸੀਂ ਆਪਣੇ ਆਪ ਨੂੰ ਤਾਂ ਇਕਨੋਮਿਕਲੀ ਫਾਈਨੈਂਸ਼ਲੀ ਸਿਕਿਓਰ ਕਰੀਏ ਹੀ ਕਰੀਏ, ਬਲਕਿ ਅਸੀਂ 4, 5, 10 ਲੋਕਾਂ ਨੂੰ ਹੋਰ ਨੌਕਰੀ ਦੇ ਸਕੀਏ, ਹੋਰ ਕਿੱਤਾ ਦੇ ਸਕੀਏ। ਇਸ ਪਾਸੇ ਬੱਚਿਆਂ ਨੂੰ ਮੋੜਨ ਦੀ ਕੋਸ਼ਿਸ਼ ਕਰੋ। ਔਰ ਇੱਕ ਜਾਂਦੇ ਜਾਂਦੇ ਲਾਸਟ ਗੱਲ ਕਿ ਜਿਹੜੀਆਂ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ ਚ ਅਚੀਵ ਨਹੀਂ ਕਰ ਪਾਏ, ਕਦੀ ਇਹ ਨਾ ਸੋਚੋ ਕਿ ਬੱਚੇ ਉਸ ਚੀਜ਼ ਦਾ ਇੰਸਟਰੂਮੈਂਟ ਬਣਨ ਔਰ ਤੁਸੀਂ ਉਹਨਾਂ ਦੇ ਉੱਤੇ ਉਹ ਚੀਜ਼ਾਂ ਥੋਪੋ। ਹਰ ਬੱਚੇ ਨੂੰ ਆਪਣੀ ਕਾਬਲੀਅਤ, ਹਰ ਬੱਚੇ ਨੂੰ ਆਪਣੀ ਹੁਨਰ ਦੇ ਹਿਸਾਬ ਨਾਲ ਪਨਪਨ ਦੀਆਂ ਮੌਕਾ ਦੇਈਏ, ਉਹਨਾਂ ਨੂੰ ਵਿੰਗਸ ਦੇਈਏ ਜਿਹਦੇ ਨਾਲ ਉਹ ਹੋਰ ਉੱਚੀ ਉਡਾਨ ਜਿਹੜੀ ਹੈ ਉਹ ਲੈ ਸਕਣ।
0: ਸੋ ਡਾਕਟਰ ਰਾਜੀ ਸਿੰਘ ਜੀ, ਤੁਸੀਂ ਬਹੁਤ ਸਾਰੀਆਂ ਗੱਲਾਂ ਪਤਾ ਸਾਂਝੇ ਕੀਤੀਆਂ ਔਰ ਤੁਸੀਂ ਮਹਿਮਾਨ ਦੇ ਤੌਰ ਤੇ ਸਾਡੇ ਨਾਲ ਜੁੜੇ, ਬਹੁਤ ਸਾਰੀਆਂ ਚੰਗੀਆਂ ਗੱਲਾਂ ਦੇ ਨਾਲ ਸੇਧ ਵੀ ਦਿੱਤੀ। ਉਮੀਦ ਹੈ ਕਿ ਸਾਡੇ ਸੁਣਨ ਵਾਲੇ ਇਸ ਤੇ ਗੌਰ ਕਰਨਗੇ ਔਰ ਆਪਣੇ ਬੱਚਿਆਂ ਪ੍ਰਤੀ ਆਕਾਸ਼ਵਾਣੀ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ ਔਰ ਤੁਹਾਡੇ ਇੱਥੇ ਆਉਣ ਲਈ ਗੱਲਾਂ ਬਾਤਾਂ ਸਾਂਝੀਆਂ ਕਰਨ ਲਈ ਬਹੁਤ ਬਹੁਤ ਧੰਨਵਾਦ।
1: ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਆਕਾਸ਼ਵਾਣੀ ਦਾ ਵੀ ਔਰ ਸ਼ਰੋਤਿਆਂ ਦਾ ਵੀ, ਜਿਨ੍ਹਾਂ ਨੇ ਮੈਨੂੰ ਉਮੀਦ ਹੈ ਕਿ ਇਹ ਸਾਰੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ ਹੋਣਗੀਆਂ ਔਰ ਉਹਦੇ ਉੱਪਰ ਅਮਲ ਵੀ ਕਰਨਗੇ। ਧੰਨਵਾਦ
2: ਦੋਸਤੋ। ਡਾਕਟਰ ਅਜੀਤ ਸਰੀਨ ਨਾਲ ਕੀਤੀ ਹੋਈ ਗੱਲਬਾਤ ਤੁਸੀਂ ਸੁਣਦੇ ਸੀ। ਉਮੀਦ ਕਰਦੇ ਹਾਂ ਕਿ ਇਹ ਗੱਲਾਂ ਤੁਹਾਨੂੰ ਵੀ ਅੰਦਰ ਤੱਕ ਛੂਕੇ ਗਈਆਂ ਹੋਣਗੀਆਂ। ਦੋਸਤੋ, ਹੁਣ ਵੇਲਾ ਹੋ ਗਿਆ ਪੰਜਾਬੀ ਫਿਲਮ ਮਿਊਜ਼ਿਕ ਦਾ। ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਸੁਨੀਤੀ ਚੌਹਾਨ ਤੇ ਹਰਭਜਨ ਮਾਨ ਦੀ ਆਵਾਜ਼ ਦੇ ਵਿਚ ਯਾਰਾ ਉਹ ਦਿਲਦਾਰਾ।

ਦੀ ਕਸਰ ਵਾਲੀ ਕਰਪਾਨ ਦੀ ਮੁੰਡਾ ਸਿਰ ਗੁੰਜ ਦੀ ਛਾਤੀ ਕਸਰ ਵਾਲੀ ਕਰਪਾਨ ਦੀ ਹੁੰਦਾ ਜੇ ਗੁੰਜ ਦੁਨੀਆਂ ਡਰ ਜਾਂਦੀ

ਜੇ ਜ਼ੁਲਮ ਤੋਂ ਦੁਨੀਆ ਡਰ ਜਾਂਦੀ ਇਨਸਾਨ ਦਾ ਕੀ ਹੁੰਦਾ ਇਹ ਗੀਤ ਤੁਸੀਂ ਸੁਣਦੇ ਸੀ ਮਹਿੰਦਰ ਕਪੂਰ ਹੋਰਾਂ ਦੀ ਆਵਾਜ਼ ਦੇ ਵਿੱਚ ਤੇ ਲੋ ਫਿਰ ਰਫੀ ਸਾਹਿਬ ਦੀ ਆਵਾਜ਼ ਚ ਸੁਣਦੇ ਹਾਂ ਗੱਲਾਂ ਗੋਰੀਆਂ।

ਲੋ ਦੋਸਤੋ ਜਾਂਦੇ ਜਾਂਦੇ ਤੁਹਾਨੂੰ ਸੁਣਾਉਂਦੇ ਹਾਂ ਹੱਥ ਰਾਮਾ ਤੇ ਹੁੰਦੀਆਂ ਨੇ ਕੁਟਕਤਾਰੀਆਂ ਆਸ਼ਾ ਭੋਸਲੇ ਤੇ ਮਹਿੰਦਰ ਕਪੂਰ ਦੀ ਆਵਾਜ਼ਾਂ ਦੇ ਵਿੱਚ।

ਅੱਗੇ ਵਧਦੇ ਹਾਂ ਆਪਣੇ ਅਗਲੇ ਸਿਲਸਿਲੇ ਵੱਲ। ਤਮੰਨਾ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਦੋਸਤਾਂ ਨੇ ਸਾਨੂੰ ਆਪਣੀ ਤਮੰਨਾ ਭੇਜੀ ਹੈ, ਆਪਣੀ ਫਰਮਾਇਸ਼ ਭੇਜੀ ਹੈ। ਇਹ ਫਰਮਾਇਸ਼ ਆਈ ਜੀ ਪਿੰਡ ਅਤਾਪੁਰ ਕਲੋਨੀਆ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਤੇ ਸਹਿਜਪ੍ਰੀਤ ਕੌਰ। ਇਹ ਸਾਰੇ ਸੁਣਨਾ ਚਾਹੁੰਦੇ ਨੇ ਸੁਰਜੀਤ ਬੰਦਰਖੇ ਦੀ ਹੋਰਾਂ ਦੀ ਆਵਾਜ਼ ਦੇ ਵਿੱਚ ਪੇਕੇ ਹੁੰਦੇ ਮਾਵਾਂ ਨਾਲ।

ਨਾ ਮੁੜ ਕੇ ਮੈਂ ਪੇਕੇ ਨਹੀਂ ਆਉਣਾ, ਪੇਕੇ ਹੁੰਦੇ ਮਾਮਾ ਨਾਲ। ਬਿਲਕੁਲ ਜੀ, ਜ਼ਿੰਦਗੀ ਦੀ ਸੱਚਾਈ ਹੈ। ਗੱਲਾਂ ਬਾਤਾਂ ਕਰਦੇ ਕਰਦੇ ਅਸੀਂ ਪ੍ਰੋਗਰਾਮ ਦੇ ਅਖੀਰ ਚ ਆ ਚੁੱਕੇ ਹਾਂ। ਬਾਕੀ ਦੇ ਪ੍ਰੋਗਰਾਮ ਹੁਣ ਤੁਸੀਂ ਸੁਣੋਗੇ ਆਕਾਸ਼ਵਾਣੀ ਜਲੰਧਰ ਤੋਂ। ਕੱਲ ਸਵੇਰੇ ਨਵੀਂ ਸਭਾ ਦੇ ਵਿਚ ਨਵੇਂ ਪ੍ਰੋਗਰਾਮ ਲੈ ਕੇ ਫੇਰ ਤੋਂ ਹਾਜ਼ਰ ਹੋਵਾਂਗੇ। ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਖਾਤਰ ਜ਼ਰੂਰ ਲਿਖਿਓ, ਆਪਣਾ ਕੀਮਤੀ ਸਮਾਂ ਕੱਢ ਕੇ। ਪ੍ਰੋਗਰਾਮ ਦੇਸ਼ ਪੰਜਾਬ ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਚਲੋ ਜੀ, ਆਪਣਾ ਧਿਆਨ ਰੱਖੋ, ਰੱਬ ਰੱਖਾ।

0: ਬੜੀ ਭਾਰੀ ਹੋ
1: ਆਜੋ ਆਜੋ ਪਟਵਾਰੀ ਸਾਹਿਬ ਆਜੋ
2: ਆ ਗਏ ਜੀ ਆ ਗਏ ਲੋ ਜੀ ਸਭ ਤੋਂ ਪਹਿਲਾਂ ਤਾਂ ਜੈ ਹਿੰਦ ਕਬੂਲ ਕਰੋ ਜੀ
1: ਜੈ ਜੀ ਗੱਲ ਹੈ ਵੀ ਜਿੱਦਾਂ ਕਹਿੰਦੇ ਨਾ ਪਟਵਾਰੀ ਸਾਹਿਬ ਤੁਹਾਡਾ ਗੇੜਾ ਲੰਬਾ ਹੀ ਹੋ ਗਿਆ
2: ਲੰਬਾ ਕੀ ਜੀ ਮੈਂ ਤਾਂ ਬੈਠਕ ਚ ਰੁਲੀਆ ਰਾਮ ਜੀ ਕਈ ਵਾਰ ਸੋਚਿਆ ਮੈਂ ਤੁਹਾਡੇ ਕੋਲ ਆ ਕੇ ਮਿਲ ਕੇ ਜਾਵਾਂ ਪਰ ਫਿਰ ਨਾ ਰਿਟਾਇਰਮੈਂਟ ਤੋਂ ਬਾਅਦ ਮੈਂ ਤਾਂ ਸੋਚਿਆ ਸੀ ਤੁਹਾਡੇ ਨਾਲ ਹੀ ਗੱਲਾਂ ਬਾਤਾਂ ਕਰਿਆ ਕਰਾਂਗਾ
1: ਦੇਖੋ ਗੱਲ ਹੈ ਵੀ ਸਿਆਣੇ ਵੀ ਕਹਿੰਦੇ ਵੀ ਜਿੱਥੇ ਚਾਹ
2: ਉੱਥੇ ਰਾਹ
1: ਤੁਹਾਡੇ ਦਿਲ ਦੇ ਵਿੱਚ ਜਿਹੜਾ ਹੈ ਨਾ ਕਿਸੇ ਚੀਜ਼ ਦੀ ਜਦ ਤੱਕ ਚਾਹਤ ਨਹੀਂ ਹੈ ਦੇਖੋ ਦੋ ਚੀਜ਼ਾਂ ਦੇ ਸਿਰ ਤੇ ਕੰਮ ਚੱਲਦਾ ਭਾਵ ਅਭਾਵ ਸੋ ਇਸ ਕਰਕੇ ਸਾਰੀ ਦੁਨੀਆਂ ਦੇਖੋ ਇਹਦੇ ਪਿੱਛੇ ਹੀ ਹੈ ਜੇ ਹਰ ਬੰਦਾ ਇਹ ਮਹਿਸੂਸ ਕਰਦਾ ਹੈ ਕਿ ਉਹਨੂੰ ਕਿਸੇ ਨਾ ਕਿਸੇ ਚੀਜ਼ ਦਾ ਅਭਾਵ ਹੈ
2: ਹੈਗਾ
1: ਕੋਈ ਨਾ ਕੋਈ ਕਮੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਪਰ ਦੂਜਾ ਪੱਖ ਇਹ ਆ ਜਾਂਦਾ ਹੈ ਕਿ ਭਾਵ ਰਹਿਤ ਹੋਣਾ ਭਾਵ ਨਾ ਹੋਣਾ ਬੰਦੇ ਦੇ ਵਿੱਚ ਤੇ ਉਹਦੇ ਨਾਲ ਵੀ ਤੁਹਾਡੀ ਦੁਨੀਆਂ ਦੇ ਉੱਤੇ ਦਾਰੀ ਦੇ ਉੱਤੇ ਬਹੁਤ ਫਰਕ ਪੈਂਦਾ ਜਿੱਦਾਂ ਕਹਿੰਦੇ ਭਾਵਹੀਣ ਵਿਅਕਤੀ ਜਿਹਦੇ ਚ ਭਾਵ ਹੀ ਨਹੀਂ ਹੈ
2: ਨੀ
1: ਭਾਵ ਸਰੀਰ ਦੇ ਵਿੱਚ ਹੈ ਕੀ ਚੀਜ਼ ਹੈ
2: ਆਹੀ ਤਾਂ
1: ਭਾਵ ਹੀ ਹੈ ਨਾ ਖੁਸ਼ੀ ਦੇ ਭਾਵ ਗਮੀ ਦੇ ਭਾਵ ਆਪਾਂ ਨੂੰ ਦੇਖੋ ਰੋਣਾ ਹਾਸਾ ਵੱਖ ਵੱਖ ਸਮਿਆਂ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਇੱਕੋ ਜਿਹਾ ਕਦੇ ਜਿੱਦਾਂ ਕਹਿੰਦੇ ਕੋਈ ਸੁਭਾਅ ਨੀ ਹੁੰਦਾ ਪਰਿਵਰਤਿਤ ਹੁੰਦਾ ਰਹਿੰਦਾ ਵੱਖ ਵੱਖ ਸਮੇਂ ਦੇ ਲਿਹਾਜ਼ ਦੇ ਨਾਲ ਕਦੇ ਅਸੀਂ ਬਿਨਾਂ ਗੱਲੋਂ ਖੁਸ਼ ਹੋਈ ਜਾਂਦੇ ਕਦੇ ਅਸੀਂ ਬਿਨਾਂ ਗੱਲੋਂ ਰੋਈ ਜਾਂਦੇ ਕਿਉਂਕਿ ਪ੍ਰਮਾਤਮਾ ਨੇ ਜਿਹੜੀ ਮਸ਼ੀਨਰੀ ਬਣਾਈ ਹੈ ਨਾ ਇਹਦਾ ਭੇਤ ਤਾਂ ਸਾਨੂੰ ਹੀ ਨੀ ਆਉਂਦਾ ਜਿਹੜਾ ਮਸ਼ੀਨਰੀ ਨੂੰ ਚਲਾਉਂਦੇ ਆ ਇਹ ਜਾਂ ਉਹ ਜਾਣਦਾ ਬਸ ਜਾਂ ਉਹੀ ਜਾਣਦਾ
2: ਜਿਵੇਂ ਰੁਲੀਆ ਰਾਮ ਜੀ ਕਹਿੰਦੇ ਨਾ ਅੰਗਰੇਜ਼ੀ ਵਿੱਚ ਫੀਲਿੰਗਸ ਨਹੀਂ ਆਉਂਦੀਆਂ ਹਾਂਜੀ ਇਹ ਬਹੁਤ ਜ਼ਰੂਰੀ ਆ
1: ਅੱਜ ਜਿਹੜੀ ਇਸ ਚੀਜ਼ ਦਾ ਭਾਵ ਤੇ ਭਾਵ ਦੀ ਜਦੋਂ ਆਪਾਂ ਵੀ ਭਾਵਾਂ ਦਾ ਭਾਵ ਹੈ ਅੱਜ ਤੁਹਾਨੂੰ ਕੋਈ ਟਾਵਾਂ ਵਿਰਲਾ ਬੰਦਾ ਪਟਵਾਰੀ ਸਾਹਿਬ ਮਿਲੂਗਾ ਜਿਹਦੇ ਚ ਤੁਹਾਨੂੰ ਭਾਵ ਦੇਖਣ ਨੂੰ ਮਿਲਣਗੇ
2: ਸਹੀ ਗੱਲ
1: ਨਹੀਂ ਤਾਂ ਦੁਨੀਆਂ ਦੇ ਵਿੱਚ ਜਿੱਦਾਂ ਚਿੱਟਾ ਹੋ ਗਿਆ ਲਹੂ ਲਾਲ ਚੰਦ ਜੀ ਅਮਲ ਜਾਂਦਾ ਗਾਇਆ ਵੀ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭਾਵ ਰਿਹਾ
2: ਹੀ ਨਹੀਂ ਹੈ ਨਾ ਆਪਣਿਆਂ ਦੇ ਨਾਲ ਨਾ ਬਾਹਰਿਆਂ ਦੇ ਨਾਲ
1: ਬਿਲਕੁਲ
2: ਗੱਲ ਦੇਖੋ
1: ਸਿਰਫ ਔਰ ਸਿਰਫ ਜਿਹੜਾ ਮਤਲਬ ਦਾ ਹੋਗਾ ਨਾ ਜੇ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਫਿਰ ਅੱਗੇ ਤੂੰ ਕੌਣ ਤੇ ਮੈਂ ਕੌਣ
2: ਫਿਰ ਅਸੀਂ ਮੂੰਹ ਆਉਣ ਨੂੰ ਵੱਟ ਕੇ ਨਿਕਲ ਜਾਂਦੇ ਹਾਂ
1: ਆਪਾਂ ਇਹ ਤੋਂ ਕੀ ਲੈਣਾ ਦਿਨਾਂ ਕਹਿੰਦੇ ਆਪਾਂ ਇਹ ਤੋਂ
2: ਲੈਣਾ ਕੀ ਆ
1: ਇਹੀ ਹੈ ਕਿ ਅੱਜ ਮਨੁੱਖ ਜਿਹੜਾ ਹੈ ਮਨੁੱਖ ਤੋਂ ਦੂਰ ਹੈ ਬਾਕੀਆਂ ਗੱਲਾਂ ਨੂੰ ਤਾਂ ਤੁਸੀਂ ਛੱਡੇ ਦਿਓ ਔਰ ਸਭ ਤੋਂ ਵੱਡੀ ਚੀਜ਼ ਦੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਚਿੰਤਾ ਹੈ ਕਿ ਬੰਦਾ ਆਪਣੇ ਆਪ ਤੋਂ ਦੂਰ ਹੈ
2: ਬਿਲਕੁਲ ਪਤੇ ਦੀ ਗੱਲ ਕਹੀ ਜੀ ਇਹ ਤਾਂ
1: ਹੈ ਕਿ ਨਹੀਂ ਸਾਨੂੰ ਤਾਂ ਆਪਣੇ ਆਪ ਬਾਰੇ ਨੀ ਪਤਾ ਸਾਡੀਆਂ ਲੋੜਾਂ ਕੀ ਨੇ ਸਾਡੀਆਂ ਜ਼ਰੂਰਤਾਂ ਕੀ ਨੇ ਸਾਨੂੰ ਕਰਨਾ ਕੀ ਚਾਹੀਦਾ ਹੈ ਸਾਡਾ ਜੀਵਨ ਦਾ ਮਕਸਦ ਕੀ ਹੈ ਮਤਲਬ ਕੀ ਹੈ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਤਾਂ ਬਸ ਇਹ ਹੈ ਵੀ ਇਸ ਵਾਰੀ ਜਿਹੜਾ ਹੈ ਆਹ ਗੱਡੀ ਲੈ ਲੈਣੀ ਹੈ ਆਹ ਪਲਾਟ ਲੈ ਲੈਣਾ ਮੈਂ ਆਹ ਬਣਾ ਲੈਣਾ ਮੈਂ ਫਾਰਮ ਦਾ ਗੇੜਾ ਲੈ ਆਉਣਾ ਇਹਨਾਂ ਚੱਕਰ ਚ ਪਏ ਹੋਏ
2: ਘੜੀ ਦਾ ਪਤਾ
1: ਸੋ ਇਹ ਹੈ ਵੀ ਘੜੀ ਜਦੋਂ ਫਿਰ ਸ਼ਾਮ ਵਾਲੀ ਘੜੀ ਜਦੋਂ ਵਕਤ ਵਾਲੀ ਆ ਜਾਂਦੀ ਹੈ ਨਾ ਉਦੋਂ ਫਿਰ ਬੰਦੇ ਕੋਲੇ ਸਵਾਏ ਪਛੋਤਾਵੇ ਤੋਂ ਕੁਛ ਨੀ
2: ਮਿਲਦਾ ਫਿਰ ਬੰਦਾ ਸੋਚਦਾ ਮੈਂ ਕੀਤਾ ਕੀ
1: ਕਿਉਂਕਿ ਹੁੰਦਾ ਹੀ ਨੀ ਕੁਛ ਜੋੜ ਘਟਾਓ ਕਰਕੇ ਦੇਖੋ ਵੀ ਤੁਹਾਡੇ ਖਾਤੇ ਦੇ ਵਿੱਚ ਕਿਤੇ ਜਮਾਂ ਵਾਲਾ ਪਾਸਾ ਤਾਂ ਹੈ ਹੀ
2: ਨਹੀਂ ਸਹੀ ਗੱਲ
1: ਪੈਸੇ ਜਮਾਂ ਕੀਤੇ ਤੁਸੀਂ ਤੇ ਜਿਹੜੀਆਂ ਚੀਜ਼ਾਂ ਜਮਾਂ ਕੀਤੀਆਂ ਤੇ ਉਹ ਤੁਹਾਡੇ ਸਾਹਮਣੇ ਖਰਚਦੇ ਆ ਲੋਕੀ ਫਿਰ ਬਿਲਕੁਲ ਤੁਹਾਨੂੰ ਹੁਕਮ ਨੀ ਹੁੰਦਾ ਉਹ
2: ਦੇਖੋ ਨਾ ਤੁਹਾਡੇ ਨਾਲ ਨੀ ਜਾਣਾ ਉਹ ਪੈਸਾ ਇਹ ਤਾਂ ਆਪਸ ਦੇ ਵਿੱਚ ਜਿਹੜਾ ਮਿਲ ਵਰਤਣ ਆ ਜਿਹੜਾ ਪਿਆਰ ਮੁਹੱਬਤ ਹੈ ਇਹੀ ਤੁਹਾਡਾ ਸਾਰਾ ਕੁਝ ਹੈ ਜੀ ਸਰਮਾਇਆ
1: ਹੈ ਸਰਮਾਏ ਨੂੰ ਪਟਵਾਰੀ ਸਾਹਿਬ ਸਮਝਣ ਦੀ ਲੋੜ ਹੈ
2: ਜੀ
1: ਤੁਸੀਂ ਬੜੀ ਦੇਰ ਬਾਅਦ ਬੈਠਕ ਦੇ ਵਿੱਚ ਗੇੜਾ ਲਾਇਆ ਦੋ ਬੋਲ ਗਾਉਂਦੇ ਲਾਉਂਦੇ

0: ਜੀ ਦੇਖੋ ਪਟਵਾਰੀ ਸਾਹਿਬ, ਅੱਜ ਜਿਹੜਾ ਖੇਤੀਬਾੜੀ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਕਿ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਨੇ। ਕਈ ਬੰਦੇ ਕਹਿੰਦੇ ਆ ਕਿ ਖੇਤੀ ਬਹੁਤ
1: ਲਾਹੇਵੰਦ ਆ,
0: ਆਉਣ ਵਾਲੇ ਸਮੇਂ ਦੇ ਵਿੱਚ ਖੇਤੀ ਦਾ ਬੜਾ ਭਵਿੱਖ ਨਿਰੋਆ ਹੈ। ਕੁਛ ਲੋਕ ਕਹਿੰਦੇ ਆ ਕਿ ਖੇਤੀ ਖਤਮ ਹੋ ਜਾਣੀ ਹੈ, ਇਹ ਆਪਣੀ ਆਪਣੀ ਧਾਰਨਾ ਹੈ, ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ। ਪਰ ਕਹਿੰਦੇ ਆ ਵੀ ਕੋਈ ਵੀ ਚੀਜ਼ ਜਿਹੜੀ ਜ਼ਮੀਨ ਨਾਲ ਜੁੜੀ ਹੈ ਕਦੇ ਖਤਮ
1: ਨਹੀਂ ਹੋ ਸਕਦੀ,
0: ਕਿਉਂਕਿ ਇਹ ਕਿੱਤਾ ਧੰਦਾ ਐਸਾ ਹੈ, ਇਹ ਜ਼ਮੀਨੀ ਕਿੱਤਾ ਧੰਦਾ ਹੈ, ਇਹ ਤੇ ਪੂਰੀ ਦੁਨੀਆਂ ਘੁੰਮਦੀ ਹੈ ਇੱਥੋਂ ਅਨਾਜ ਦਾ ਦਾਣਾ ਪੈਦਾ ਹੁੰਦਾ ਹੈ ਤਾਂ ਸਾਡਾ ਸਰੀਰ ਚੱਲਦਾ
1: ਚੱਲਦਾ ਜੀ, ਬਿਲਕੁਲ।
0: ਸੋ ਇਸ ਕਰਕੇ ਹਾਂ, ਇਹਦੇ ਫੇਰ ਬਦਲ ਜਿਹੜੇ ਹੈ ਸਮੇਂ ਦੇ ਲਿਹਾਜ਼ ਨਾਲ ਉਹ ਕਰਨੇ ਬੜੇ ਜ਼ਰੂਰੀ
1: ਹੈ।
0: ਅੱਜ ਬਹੁਤ ਸਾਰੇ ਸਾਡੇ ਜ਼ਿਮੀਂਦਾਰ ਹੈ ਜਿਹੜੇ ਰਵਾਇਤੀ ਖੇਤੀ ਕਰਦੇ ਆ, ਬਹੁਤ ਸਾਰੇ ਜ਼ਿਮੀਂਦਾਰ ਹੈ ਜਿਹੜੇ ਵਨ ਸੁਵੰਨਤਾ ਵਾਲੀ ਖੇਤੀ ਕਰਦੇ ਹੈ, ਜਾਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਸਮੇਂ ਦੀ ਲੋੜ ਵਾਲੀ ਖੇਤੀ ਹੈ ਉਹਨੂੰ ਕਰਦੇ
1: ਕਰਦੇ
0: ਆਪਣੇ ਨਾਲ ਨਾ ਟੈਲੀਫੋਨ ਦੇ ਜ਼ਰੀਏ ਗੱਲਾਂ ਬਾਤਾਂ ਕੀਤੀਆਂ। ਹਰਪਿੰਦਰ ਸਿੰਘ ਸੰਧੂ ਹੋ ਰਹੇ ਨੇ ਫਾਜ਼ਿਲਕਾ ਤੋਂ, ਤੇ ਇਹਨਾਂ ਨਾਲ ਇਹਨਾਂ ਦੇ ਖੇਤੀ ਦੇ ਬਾਬਤ, ਇਹਨਾਂ ਦੇ ਕੰਮਾਂ ਕਾਰਾਂ ਦੇ ਬਾਬਤ ਸਾਰੀ ਤਫਸੀਲੀ ਗੱਲਾਂ ਬਾਤਾਂ ਆਪਾਂ ਸਾਂਝੇ ਕਰਦੇ
1: ਹਾਂ। ਆਓ ਜੀ ਸੁਣਦੇ ਹਾਂ।
2: ਸਰਦਾਰ ਹਰਪਿੰਦਰ ਸਿੰਘ ਸੰਧੂ ਜੀ, ਤੁਸੀਂ ਪਿੰਡ ਖੇਪਾ ਵਾਲੀ ਫਾਜ਼ਿਲਕਾ ਤੋਂ ਸਾਡੇ ਨਾਲ ਟੈਲੀਫੋਨ ਦੇ ਜ਼ਰੀਏ ਸੰਪਰਕ ਚੋ, ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ ਤੁਹਾਨੂੰ ਜੀ ਆਇਆਂ ਕਹਿੰਦੇ ਹਾਂ। ਗੱਲ ਹੈ ਕਿ ਅੱਜ ਕਿਸਾਨੀ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨਾਲ ਜਦੋਂ ਗੱਲ ਕਰਦੇ ਹਾਂ ਅਲੱਗ ਅਲੱਗ ਤਰ੍ਹਾਂ ਦੀ ਵਿਚਾਰਧਾਰਾ ਹੈ। ਕੋਈ ਕਹਿੰਦਾ ਹੈ ਖੇਤੀ ਜਿਹੜੀ ਹੈ ਉਹ ਪੜਦੇ ਦਾ ਹੁਣ ਪੜਦੇ ਦਾ ਕਿੱਤਾ ਨਹੀਂ ਹੈ, ਇਹ ਕੁਛ ਬਚਦਾ ਨਹੀਂ ਹੈ। ਬਹੁਤ ਸਾਰੇ ਜ਼ਿਮੀਂਦਾਰ ਇਹ ਕਹਿੰਦੇ ਕਿ ਖੇਤੀ ਤੇ ਉੱਤਮ ਤੇ ਬਹੁਤ ਹੈ, ਖੇਤੀ ਵਰਗਾ ਕਿੱਤਾ ਹੀ ਕੋਈ ਨਹੀਂ ਹੈ। ਸਭ ਤੋਂ ਪਹਿਲਾਂ ਆਪਾਂ ਇਹੀ ਜਾਣਕਾਰੀ ਸੰਧੂ ਸਾਹਿਬ ਜਾਣਨੀ ਚਾਹਾਂਗੇ ਕਿ ਤੁਸੀਂ ਕਿਹੜੀ ਕਤਾਰ ਦੇ ਵਿੱਚ ਆਪਣੇ ਆਪ ਨੂੰ ਖੜਾ ਮਹਿਸੂਸ ਕਰਦੇ ਹੋ, ਕਿ ਖੇਤੀ ਚ ਸੰਭਾਵਨਾਵਾਂ ਦੇਖਦੇ ਹੋ ਜਾਂ ਖੇਤੀ ਦੇ ਵਿੱਚੋਂ ਸੰਭਾਵਨਾਵਾਂ ਰਹਿਤ ਵਾਲੀ ਕਤਾਰ ਦੇ ਵਿੱਚ ਖੜੇ ਹੋ
3: ਜੀ? ਸਾਰਿਆਂ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਜਿਹੜਾ ਤੁਸੀਂ ਮੈਨੂੰ ਹੁਣ ਇਹ ਸਵਾਲ ਕੀਤਾ ਵੀ ਖੇਤੀ ਲਾਹੇਵੰਦ ਧੰਦਾ ਨਹੀਂ ਗਾ, ਖੇਤੀ ਜਿਹੜਾ ਤੁਸੀਂ ਕਹਿੰਦੇ ਵੀ ਲਾਹੇਵੰਦ ਧੰਦਾ ਨਹੀਂ ਗਾ, ਇਹ ਉਹਨਾਂ ਲੋਕਾਂ ਲਈ ਹੈ ਜੀ ਜਿਹੜੇ ਇੱਕ ਬਰੋਡ ਮਾਇੰਡ ਹੈ ਵੀ ਸੈਟਅਪ ਹੈ ਵੀ ਅਸੀਂ ਖੇਤੀ ਹੈ, ਖੇਤੀ ਬਹੁਤ ਤਰ੍ਹਾਂ ਦੀ ਹੈ, ਆਪਦੇ ਆਪ ਨੂੰ ਵੈਲਿਊਡੇਸ਼ਨ ਤੁਸੀਂ ਕਿਵੇਂ ਕਰਨਾ ਇਹ ਸਿੱਖਣਾ ਪਊਗਾ। ਠੀਕ ਹੈ, ਤੁਹਾਡੀਆਂ ਜਿਨਸਾਂ ਬਾਜ਼ਾਰ ਚ ਲਿਜਾਂਦੇ ਹੋ ਵਿਕਦੀਆਂ ਨੀ,

0: ਠੀਕ ਹੈ, ਅਸੀਂ ਉਸ ਲਾਈਨ ਚੋਂ ਹਟ ਕੇ ਇੱਕ ਵੱਖਰੇ ਤਰੀਕੇ ਨਾਲ ਆਪਦੀ ਇੱਕ ਪਹਿਚਾਣ ਬਣਾਓ ਉਸੇ ਚੀਜ਼ ਨੂੰ, ਜਿਹੜੀ 10 ਤੋਂ ਕਿ 100 ਗੁਣਾ ਵੱਧ ਵੇਚੋ
1: ਬਿਲਕੁਲ,
0: ਪਰ ਉਹ ਵੇਚਣ ਦਾ ਤੁਹਾਨੂੰ ਸਕਿੱਲ ਆਉਣੀ ਚਾਹੀਦੀ ਹੈ। ਠੀਕ ਹੈ ਜੀ, ਹੁਣ ਅਸੀਂ ਖੇਤੀ ਵੀ ਕਰਦੇ ਹਾਂ ਜੀ, ਮੇਰੇ ਕੋਲ ਬਾਬੇ ਨਾਨਕ ਦੀ ਕਿਰਪਾ ਜੀ 50-60 ਕਿੱਲੇ ਜ਼ਮੀਨ ਹੈ, ਅਸੀਂ ਕੁਛ ਫੋਰੈਸਟਰੀ ਤੇ ਪਾਪੂਲਰਸ ਪੈਦਾ ਲਾਉਂਦੇ ਹਾਂ।
1: ਅੱਛਾ,
0: ਪਲੱਸ ਅਸੀਂ ਉਸੇ ਚ ਵੀ ਇਨਵੈਂਟ ਕੀਤਾ ਜੀ, ਅਸੀਂ ਭੇਡ ਪਾਲਣ ਸ਼ੁਰੂ ਕੀਤਾ। ਠੀਕ ਹੈ ਜੀ, ਉਸੇ ਚੋ ਹੀ ਅਸੀਂ ਜਿਹੜੇ ਮੰਨ ਲਓ ਇੱਕ ਜਿਹੜੀ 40-50 ਹਜ਼ਾਰ ਦੀ ਕਣਕ ਕਿੱਲੇ ਚੋ ਪੈਦਾ ਹੁੰਦੀ ਹੈ ਸਾਡੀ, ਉਹੀ ਜਿਹੜੀ ਅਸੀਂ ਉਹ ਚ ਪੱਠਾ ਵੇਚ ਕੇ ਪਾ ਕੇ ਕੱਟ ਕੇ ਵੇਚ ਕੇ ਜਿਹੜੇ ਹੈਗੇ ਆ, ਅਸੀਂ ਭੇਡ ਪਾਲਣ ਚੋ 5-6 ਲੱਖ ਰੁਪਇਆ ਪਰ ਏਕੜ ਦੀ ਜਿਹੜੀ ਹੈਗੀ ਆਮਦਨ ਕੱਢਦੇ ਹਾਂ। ਠੀਕ ਹੈ, ਪਰ ਖੇਤੀ ਨੂੰ ਸੋਚ ਜ਼ਰੂਰੀ ਰੱਖਣੀ ਪਊਗੀ, ਅਸੀਂ ਲੋਕਾਂ ਦੇ ਮੂੰਹ ਕੰਨੀ ਮਾਰਕੀਟਿੰਗ ਲਈ ਨਹੀਂ ਟੱਕਣਾ।
1: ਬਿਲਕੁਲ ਬਿਲਕੁਲ ਬਿਲਕੁਲ,
0: ਤੁਸੀਂ ਆਪ ਮਾਰਕੀਟਿੰਗ ਵੀ ਆਪਦੀ ਖੁਦ ਕਰੋ, ਆਪਦਾ ਬ੍ਰਾਂਡ ਵੀ ਖੁਦ ਬਣੋ, ਤਾਂ ਮੈਨੂੰ ਨੀ ਲੱਗਦਾ ਵੀ ਬਾਬਾ ਨਾਨਕ ਤੁਹਾਡੀ ਬਾਂਹ ਨਾ ਫੜੇ।
1: ਅੱਛਾ ਸੰਧੂ ਸਾਹਿਬ, ਤੁਸੀਂ ਬੜੀ ਦਿਲਚਸਪੀ ਵਾਲੀ ਗੱਲ ਸਾਂਝੀ ਕੀਤੀ ਹੈ, ਹੁਣ ਜਿੱਦਾਂ ਇਹ ਹੈ ਕਿ ਖੇਤੀ ਚ ਸੰਭਾਵਨਾਵਾਂ ਤਾਂ ਅਪਾਰ ਨੇ, ਪਰ ਉਹਨਾਂ ਨੂੰ ਲੱਭਣਾ ਤਾਂ ਤੁਸੀਂ ਹੈ ਨਾ,
0: ਹਾਂਜੀ,
1: ਉਹ ਜੇ ਕੋਈ ਤੁਸੀਂ ਆਪਾਂ, ਕਿਉਂਕਿ ਆਪਣੇ ਚ ਕਿਤੇ ਨਾ ਕਿਤੇ ਖੇਤੀ ਦਾ ਪਿੱਛੇ ਰਹਿਣ ਦਾ ਜਾਂ ਜ਼ਿਮੀਦਾਰੀ ਦਾ ਪਿੱਛੇ ਰਹਿਣ ਦਾ ਕਾਰਨ ਇਹ ਹੈ ਕਿ ਅਸੀਂ ਦੂਜਿਆਂ ਦੇ ਮੂੰਹ ਵੱਲ ਬਹੁਤ ਦੇਖਦੇ ਹਾਂ,
0: ਹੈ ਨਾ। ਨਹੀਂ ਜੀ, ਖੇਤੀ ਦਾ ਪਿੱਛੇ ਰਹਿਣ ਦਾ ਸਭ ਤੋਂ ਵੱਡਾ ਮੂਲ ਕਾਰਨ ਹੈ ਜੀ, ਖੇਤੀ ਜਿਹੜੀ ਹੈਗੀ ਹੈ, ਖੇਤੀ ਵਾਲਾ ਜਾਂ ਬੰਦਾ ਜਿਹੜਾ ਜਦੋਂ ਪਸ਼ੂਆਂ ਤੋਂ ਹਟ ਕੇ ਦੂਰ ਹੋਣ ਲੱਗ ਗਿਆ ਨਾ ਜੀ, ਉਹ ਖੇਤੀ ਤੋਂ ਦੂਰ ਹੋਣ ਲੱਗ ਗਿਆ।
1: ਬਿਲਕੁਲ ਬਿਲਕੁਲ ਬਿਲਕੁਲ,
0: ਕਿਉਂਕਿ ਜਿਹੜਾ ਪਸ਼ੂ ਰੱਖੂਗਾ ਉਹ ਰੂਟੀਨ ਚ ਖੇਤ ਵੀ ਜਾਊਗਾ, ਔਰ ਖੇਤ ਜਾਊਗਾ ਤਾਂ ਉਹਨੂੰ ਉਸ ਗੱਲ ਦੀ ਕੁਛ ਨਾ ਕੁਛ ਚੇਤਕ ਜ਼ਰੂਰ ਹੋਊਗੀ, ਯਾਰ ਇੱਥੇ ਕਮੀ ਰਹੇਗੀ। ਜਿਹੜਾ ਸੀਜ਼ਨਲ ਕ੍ਰੋਪਸ ਬੀਜਦਾ ਉਹ 15 ਦਿਨਾਂ ਬਾਅਦ, ਹਫ਼ਤੇ ਬਾਅਦ ਹੀ ਖੇਤ ਜਾਂਦਾ,
1: ਬਿਲਕੁਲ
0: ਜਮਾ ਕਰੇ ਆਂਦਾ ਮੇਰਾ ਕੰਮ ਨਿਬੜ ਗਿਆ, ਪਰ ਜਿਹੜਾ ਪਸ਼ੂ ਰੱਖੂਗਾ ਉਹ ਰੂਟੀਨ ਚ ਖੇਤ ਜਾਊਗਾ।
1: ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ,
0: ਖੇਤ ਜਾਊਗਾ ਤਾਂ ਉਹ ਆਪੇ ਇਨਵੈਂਟ ਕਰੂਗਾ। ਠੀਕ ਹੈ ਜੀ, ਉਹਨੂੰ ਲੋੜ ਕਹਿੰਦੇ ਕੱਢਦੀ ਮਾਂ ਹੈ।
1: ਅੱਛਾ, ਜਿੱਦਾਂ ਸੰਧੂ ਸਾਹਿਬ ਤੁਸੀਂ ਜ਼ਿਕਰ ਕੀਤਾ ਹੈ ਕਿ ਤੁਸੀਂ ਪਾਪੂਲਰ ਤੇ ਸਫੈਦੇ ਦੀ ਵੀ ਖੇਤੀ ਕਰਦੇ ਹੋ, ਇਹਦੇ ਨਾਲ ਨਾਲ ਜਿਹੜਾ ਹੈ ਤੁਹਾਡਾ ਜਿੱਦਾਂ ਕਹਿੰਦੇ ਭੇਡ ਪਾਲਣ ਦਾ ਕਿੱਤਾ ਧੰਦਾ ਵੀ ਤੁਸੀਂ ਕਰਦੇ ਹੋ, ਜਿਹੜਾ ਇਹ ਖੇਤੀ ਦਾ ਜਿਵੇਂ ਆਪਾਂ ਇੱਕ ਇਹ ਕਹਿ ਸਕਦਾ ਕਿ ਸੰਗਠਿਤ ਖੇਤੀ ਢਾਂਚਾ ਹੈ ਜਿਹਦੇ ਵਿੱਚ ਕਿੱਤੇ ਚ ਕਿੱਤੇ ਸ਼ਾਮਲ ਨੇ, ਹਨਾ।
0: ਹਾਂਜੀ,
1: ਤੇ ਇਹ ਤੁਹਾਡਾ ਜਿਹੜਾ ਰੁਝੇਵਾਂ ਜਾਂ ਰੁਝਾਨ ਬਣਿਆ ਇਧਰਲੇ ਪਾਸੇ ਨੂੰ ਆਏ ਕਿ ਖੇਤੀ ਨੂੰ ਆਪਾਂ ਇੱਕ ਨਵੀਂ ਦਿਸ਼ਾ ਦੇਈਏ, ਇੱਕ ਨਵੀਂ ਦਸ਼ਾ ਦੇਈਏ, ਇਹ ਸੰਭਾਵਨਾਵਾਂ ਕਿੱਦਾਂ ਪੈਦਾ ਹੋਈਆਂ, ਕਿੱਥੋਂ ਮਤਲਬ ਇਹ ਤੁਹਾਨੂੰ ਆਇਆ ਕਿ ਮੈਂ ਖੇਤੀ ਦੇ ਵਿੱਚ ਇਧਰਲੇ ਪਾਸੇ ਜਾਵਾਂ ਰਵਾਇਤੀ ਖੇਤੀ ਤੋਂ ਹਟ ਕੇ?
0: ਦੇਖੀ, ਰਵਾਇਤੀ ਖੇਤੀ ਤਾਂ ਅਸੀਂ ਕਰਦੇ ਹੀ ਕਰਦੇ ਸੀ, ਪਿਤਾ ਪੁਰਖ ਜਿਹੜੀ ਖੇਤੀ ਕਰਦੇ ਸੀ, ਪਰ ਸਾਡੇ ਜਿਹੜਾ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਐਨੀਮਲ ਲਵਰ ਸੀਗੇ ਅਸੀਂ।
1: ਅੱਛਾ,
0: ਜਿਵੇਂ ਮਈਆਂ ਰੱਖਣੀਆਂ, ਬਲਦ ਰੱਖਣੇ, ਪਹਿਲਾਂ ਊਠਾਂ ਦਾ ਕੰਮ ਸੀ, ਘੋੜਿਆਂ ਦਾ ਕੰਮ ਸੀ ਜੀ। ਠੀਕ ਹੈ ਜੀ, ਉਸੇ ਜੀ ਸਾਡੇ ਕੋਲ ਬੀਟਲ ਬੱਕਰੀਆਂ ਦਾ ਬਹੁਤ ਵੱਡਾ ਫਾਰਮ ਸੀ ਪਹਿਲਾਂ।
1: ਅੱਛਾ,
0: ਅਸੀਂ ਜਿਵੇਂ ਜਿਵੇਂ ਜਮਾਨੇ ਦੀ ਲੋੜ ਮਹਿਸੂਸ ਹੋਏਗੀ ਵੀ ਇਹ ਚ ਖਰਚੇ ਘੱਟ ਹੈ, ਇਹ ਚ ਵੱਧ ਹੈ, ਇਹ ਚ ਖਰਚੇ ਘੱਟ ਹੈ, ਇਹ ਚ ਵੱਧ ਹੈ, ਮਸਲਨ ਜੋ ਵੀ ਖੇਤੀ ਦੇ ਰਿਲੇਟਿਡ ਪਸ਼ੂ ਪਾਲਣ ਧੰਦਾ ਸੀ, ਅਸੀਂ ਸਾਰੇ ਕਰ ਕਰਕੇ ਦੇਖੇ ਆ, ਸੂਰ ਪਾਲਣ, ਮੁਰਗੀ ਪਾਲਣ, ਹਰ ਚੀਜ਼। ਠੀਕ ਹੈ ਜੀ, ਡੇਅਰੀ ਫਾਰਮ ਦਾ ਵੀ ਕੰਮ ਵਧੀਆ ਰਿਹਾ ਸਾਡੇ ਕੋਲੇ, ਅਸੀਂ ਨੀਲੀ ਰਾਵੀ ਦੇ ਬੈਸਟ ਚੈਂਪੀਅਨ ਰਹੇ ਹਾਂ ਜੀ।
1: ਅੱਛਾ,
0: ਔਰ ਘੋੜੇ ਫਾਰਮ ਦੇ ਵੀ ਬਹੁਤ ਵਧੀਆ ਜਿਹੜਾ ਹੈਗਾ ਸਾਡਾ, ਜਿਹੜਾ ਨੁਕਰੇ ਬਰੀਡ ਦੇ ਅਸੀਂ ਚੈਂਪੀਅਨ ਔਰ ਜਨਮਦਾਤਾ ਵੀ ਅਸੀਂ ਹੈ। ਠੀਕ ਹੈ ਜੀ, ਔਰ ਇਹ ਸਾਡਾ ਸੀ ਹੌਲੀ ਹੌਲੀ, ਜਿਵੇਂ ਬਾਹਰਲੇ ਫੋਰਨਰਸ ਨੂੰ ਦੇਖਿਆ ਕਿਵੇਂ ਹੈ ਉਹ, ਕਿਵੇਂ ਕੰਮ ਕਰਦੇ ਉਹ, ਖੇਤੀ ਆਪਦੀ ਕਿਵੇਂ ਕਰਦੇ ਆ, ਉਹਨਾਂ ਲੋਕਾਂ ਨਾਲ ਈਮੇਲ ਦੇਖਿਆ, ਵੀਡੀਓ ਦੇਖਿਆ, ਹੌਲੀ ਹੌਲੀ ਫਿਰ ਬੱਚੇ ਮੇਰੇ ਜਿਹੜੇ ਹੌਲੀ ਹੌਲੀ ਵੱਡੇ ਹੋ ਗਏ, ਬੇਟੀ ਮੇਰੀ ਇੱਕ ਇੰਟਰਨੈਸ਼ਨਲ ਲਾਇਰ ਹੈ।
1: ਵਾਹ, ਕੀ ਬਾਤ ਹੈ।
0: ਠੀਕ ਹੈ ਜੀ, ਦੂਸਰੀ ਬੇਟੀ ਮੇਰੀ ਜਿਹੜੀ ਹੈਗੀ ਹੈ ਹੁਣ ਉਹਨੇ ਡਾਇਟੀਸ਼ੀਅਨ ਹੈ, ਉਹ ਵੀ ਮੇਰੇ ਨਾਲ ਕੰਮ ਕਰਦੀ ਹੈ, ਬੇਟਾ ਮੇਰਾ 10th ਕਲਾਸ ਚ ਹੈ, ਉਹ ਵੀ ਸਾਡੇ ਨਾਲ ਕੰਮ ਕਰਦਾ, ਅਸੀਂ ਸਾਰੇ ਡਾਊਨ ਟੂ ਅਰਥ ਨੇ, ਅਸੀਂ ਸਿਰਫ ਖੁਦ ਖੇਤੀ ਕਰਦੇ ਹਾਂ ਸਾਰੀ।
1: ਹਾਂ, ਦੇਖੋ ਜੇ ਆਪਾਂ ਖੇਤੀ ਚੋਂ ਕੁਛ ਲੱਭਣਾ ਹੈ, ਜਿਹੜਾ ਤੁਸੀਂ ਫਿਕਰਾ ਵਰਤਿਆ ਹੈ ਨਾ, ਫਿਰ ਸਾਨੂੰ ਡਾਊਨ ਟੂ ਅਰਥ, ਡਾਊਨ ਟੂ ਅਰਥ ਦਾ ਮਤਲਬ ਇਹੀ ਹੈ ਕਿ ਸਾਨੂੰ ਖੇਤੀ ਦੇ ਨਾਲ ਜਾਂ ਖੇਤ ਦੇ ਨਾਲ ਜਾਂ ਮਿੱਟੀ ਦੇ ਨਾਲ ਜੁੜ ਕੇ ਰਹਿਣਾ ਪੈਣਾ ਹੈ।
0: ਹਾਂਜੀ,
1: ਮਿੱਟੀ ਤੋਂ ਤਾਂ ਪੈਰ ਚੱਕ ਕੇ ਜਿਹੜਾ ਹੈ ਖੇਤੀ ਦੇ ਵਿੱਚ ਸੰਭਾਵਨਾ ਨਹੀਂ ਲੱਭੀਆਂ ਜਾਂਦੀਆਂ।
0: ਦੇਖੋ ਜੀ, ਬੜੀ ਵੱਡੀ ਔਰ ਮਾਣ ਵਾਲੀ ਗੱਲ ਹੈ ਕਿ ਜੇ ਅੱਜ ਆਹ ਅਸੀਂ ਜਾਨਵਰ ਰੱਖੇ ਸੀ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕੀਤਾ।
1: ਬਿਲਕੁਲ ਬਿਲਕੁਲ,
0: ਠੀਕ ਹੈ, ਔਰ ਮੈਂ ਤਾਂ ਆਪ ਨੂੰ ਖੁਸ਼ਨਸੀਬ ਸਮਝਦਾ ਵੀ ਤੁਸੀਂ ਇਹੋ ਜਿਹੇ ਪਲੇਟਫਾਰਮ ਤੇ ਔਰ ਸਾਡੇ ਨਾਲ ਚੀਜ਼ ਨੂੰ ਵੀ ਇੱਥੋਂ ਪ੍ਰਸਾਰਿਤ ਕਰੋਗੇ, ਇਸ ਲਈ ਕਰਾਂਗੇ ਵੀ ਅਸੀਂ ਕੁਛ ਵੱਖਰਾ ਕੀਤਾ।
1: ਹਾਂ,

0: ਜਿਹੜਾ ਚੱਕਿਆ ਸੀ ਜੀ ਅਸੀਂ ਵੀ ਜਿਹੜੀ ਇਹ ਭੇਡ ਪਾਲਣਾ ਇੱਕ ਗਰੀਬਾਂ ਦਾ ਧੰਦਾ ਪਰ ਨਹੀਂ ਅਸੀਂ ਇਹਨੂੰ ਇੱਕ ਸਰਦਾਰੀ ਧੰਦੇ ਚ ਵੀ ਇੱਕ ਬਹੁਤ ਵਧੀਆ ਐਨੀਮਲ ਹੈ ਇਹਨੂੰ ਕਮਰਸ਼ੀਅਲ ਲੈਵਲ ਤੇ ਕੰਮ ਕੀਤਾ ਜਾਵੇ ਜਿਹਨਾਂ ਲੋਕਾਂ ਕੋਲੇ ਖਾਣ ਲਈ ਸਮਾਨ ਹੈਗਾ ਜ਼ਮੀਨ ਹੈਗੀ ਇਹਨਾਂ ਨੂੰ ਖਵਾ ਸਕਦੇ ਆ ਇਦੋਂ ਵਧੀਆ ਧੰਦਾ ਜ਼ਿਮੀਂਦਾਰ ਵਾਸਤੇ ਹੈ ਨੀ ਗਾ ਜੀ
1: ਅੱਛਾ ਸੰਧੂ ਸਾਹਿਬ ਜਿੱਦਾਂ ਤੁਸੀਂ ਕਿਹਾ ਕਿ ਅਸੀਂ ਸਮੇਂ ਦੇ ਲਿਹਾਜ਼ ਦੇ ਨਾਲ ਅਲੱਗ ਅਲੱਗ ਕਿੱਤੇ ਧੰਦਿਆਂ ਦੇ ਵਿੱਚ ਤੁਸੀਂ ਜਮਾਇਸ਼ ਕੀਤੀ ਹੈ ਤੇ ਸਮੇਂ ਦੇ ਲਿਹਾਜ਼ ਨਾਲ ਜਿਹੜੇ ਸਾਇੰਸ ਦੇ ਵਿੱਚ ਤੁਸੀਂ ਦੇਖਿਆ ਕਿ ਇਹ ਕਿੱਤੇ ਦੇ ਵਿੱਚ ਥੋੜੀਆਂ ਦਿੱਕਤਾਂ ਹੈ ਜਾਂ ਉਸ ਤਰ੍ਹਾਂ ਦੀ ਇਹਦੇ ਚ ਇਕਨੋਮਿਕਸ ਵੀ ਨਿਕਲ ਕੇ ਆ ਰਹੀ ਤੁਸੀਂ ਉਸ ਕਿੱਤੇ ਦਾ ਬਦਲ ਕਿੱਤਾ ਲੱਭਿਆ ਤੁਸੀਂ ਅੱਗੇ ਵੀ ਅੱਗੇ ਜਿਹੜਾ ਹੈ ਕਿੱਤੇ ਬਦਲਦੇ ਤੇ ਅੱਜ ਜਿਹੜਾ ਤੁਸੀਂ ਸ਼ੀਪ ਫਾਰਮ ਤੱਕ ਹੁਣ ਕਿਉਂਕਿ ਪੰਜਾਬ ਦੇ ਵਿੱਚ ਅੱਜ ਸਭ ਤੋਂ ਚੀਜ਼ ਜਿਹੜੀ ਜਾਣਨ ਵਾਲੀ ਇਹੀ ਹੈ ਕਿ ਕਿਹੜੇ ਕਿਹੜੇ ਜਿੱਦਾਂ ਤੁਸੀਂ ਭੇਡ ਪਾਲਣ ਦਾ ਕੰਮ ਕਰਦੇ ਹੋ ਕਿਸੇ ਨੂੰ ਮਾਂ ਬਾਦੀ ਕਿਸੇ ਨੂੰ ਸਵਾਦੀ ਹੋ ਸਕਦਾ ਕਿਸੇ ਨੂੰ ਫਿੱਟ ਨਾ ਬੈਠੇ ਹੈਨਾ ਤੇ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਸੰਭਾਵੀ ਕਿੱਤੇ ਧੰਦਿਆਂ ਦੇ ਵਿੱਚ ਕਿਹੜੇ ਕਿਹੜੇ ਕਿੱਤੇ ਧੰਦੇ ਸਰਮੌਰ ਨੇ ਕਿਉਂਕਿ ਹੁਣ ਡੇਅਰੀ ਦੇ ਕਿੱਤੇ ਧੰਦੇ ਦੇ ਵਿੱਚ ਜਿੱਦਾਂ ਆਪਾਂ ਸਾਰੇ ਜਾਣਦੇ ਬਹੁਤ ਸਾਰੇ ਲੋਕ ਖੇਡ ਕਰਨ ਲੱਗੇ ਡੇਅਰੀ ਦਾ ਕਿੱਤਾ ਧੰਦਾ ਇਸੇ ਤਰ੍ਹਾਂ ਮੁਰਗੀ ਪਾਲਣ ਦਾ ਕਿੱਤਾ ਧੰਦਾ ਇਹਨਾਂ ਕਿੱਤੇ ਧੰਦਿਆਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਗਈਆਂ ਨੇ ਹੁਣ ਜਿੱਦਾਂ ਤੁਸੀਂ ਬਦਲਾਅ ਕੀਤਾ ਹੈ ਹਰ ਬੰਦੇ ਤਾਂ ਚਲੋ ਨਹੀਂ ਕਰ ਸਕਦਾ ਪਰ ਤੁਸੀਂ ਕੀ ਰਾਏ ਰੱਖਦੇ ਹੋ ਕਿ ਬਦਲਾਅ ਤੁਹਾਡੇ ਕੋਲ ਕੁਦਰਤ ਦਾ ਨਿਯਮ ਹੈ ਕਿੱਤੇ ਤੁਹਾਡੇ ਇੱਕ ਨੂੰ ਫੜ ਕੇ ਬੈਠੇ ਰਹਾਂਗੇ ਤੇ ਦੂਜੇ ਦੀ ਗੁਣਵੱਤਾ ਸਾਨੂੰ ਪਤਾ ਨੀ ਚੱਲੇਗਾ
0: ਹਾਂਜੀ ਹਾਂਜੀ ਤਾਂ ਮੈਂ ਜਿਹੜੀ ਇਸ ਗੱਲ ਨੂੰ ਸਮਝਦਾ ਜੀ ਆਪਾਂ ਨੂੰ ਉਸ ਲਾਈਨ ਚ ਨਹੀਂ ਲੱਗਣਾ ਚਾਹੀਦਾ ਜਿਹੜੀ ਲਾਈਨ ਚ ਭੀੜ ਹੋਵੇ ਠੀਕ ਹੈ ਇੱਕ ਆਪਦੀ ਲਾਈਨ ਚੂਜ਼ ਕਰੋ ਟੇਢੇ ਚੱਲੋ
1: ਬਿਲਕੁਲ
0: ਅੱਜ ਕੱਲੇ ਹੋ ਪਰ ਕੁਛ ਦਿਨਾਂ ਬਾਅਦ ਭੀੜ ਮਗਰ ਲੱਗ ਜਾਂਦੀ ਹੈ
1: ਬਿਲਕੁਲ
0: ਠੀਕ ਹੈ ਜਿਹੜੀ ਪੁਸ਼ ਬੈਕ ਹੈ ਮਗਰ ਨੂੰ ਮਗਰ ਤੁਹਾਨੂੰ ਧੱਕਾ ਲਾ ਕੇ ਲੋਕ ਆਪੇ ਗਾਂ ਲੈ ਜਾਣਗੇ ਠੀਕ ਹੈ ਔਰ ਜਦੋਂ ਭੀੜ ਦੇ ਤੁਸੀਂ ਪਿੱਛੇ ਲੱਗੋਗੇ ਤਾਂ ਤੁਹਾਡੇ ਮਗਰ ਅੱਗੇ ਜਿਹੜੇ ਲੋਕ ਹੈ ਤੁਸੀਂ ਉਹਨਾਂ ਨੂੰ ਧੱਕਾ ਲਾਉਣ ਤੇ ਜ਼ੋਰ ਲਾਓਗੇ ਠੀਕ ਹੈ ਜੀ ਤਾਂ ਇਹੀ ਹੈ ਵੀ ਤੁਸੀਂ ਆਪਦਾ ਹੱਟ ਕੇ ਕੁਛ ਕਰੋ ਵੱਡੇ ਪ੍ਰੋਫਿਟ ਵਾਲਿਆਂ ਧੰਦਿਆਂ ਤੇ ਛਾਲ ਨਾ ਮਾਰੋ ਛੋਟੇ ਛੋਟੇ ਛੋਟੇ ਛੋਟੇ ਸਕਿੱਲ ਤੇ ਛੋਟੀਆਂ ਬੱਚਤਾਂ ਵੱਡੀ ਕਮਾਈ
1: ਬਿਲਕੁਲ ਸਹੀ ਹੈ
0: ਠੀਕ ਹੈ ਔਰ ਛੋਟੇ ਛੋਟੇ ਸਕਿੱਲਸ ਕਰੋ ਜਿਹਦਾ ਤੁਹਾਡਾ ਡੇਲੀ ਦਾ ਖਰਚਾ ਵੀ ਘੱਟ ਹੋਵੇ ਔਰ ਆਮਦਨ ਵੱਧ ਹੋਵੇ ਇਨਪੁਟ ਘੱਟ ਔਰ ਆਊਟਪੁੱਟ ਵੱਧ ਹੈ
1: ਬਿਲਕੁਲ ਅੱਛਾ ਸੰਧੂ ਸਾਹਿਬ ਥੋੜਾ ਜਿਹਾ ਹੁਣ ਸ਼ੀਪ ਕਿਉਂਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ ਜਿੱਦਾਂ ਇਹ ਸੱਚਾਈ ਹੈ ਕਿ ਅੱਜ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਇਹੀ ਗੱਲ ਹੈ ਕਿ ਯਾਰ ਇਹ ਗਰੀਬ ਪਰਿਵਾਰ ਦਾ ਕਿੱਤਾ ਧੰਦਾ ਹੈ ਬੱਕਰੀ ਪਾਲਣ ਹੋਇਆ ਜਾਂ ਭੇਡ ਪਾਲਣ ਹੋਇਆ ਇਹ ਕਿੱਤਾ ਧੰਦਾ ਜਿਹੜਾ ਹੈ ਕਿਤੇ ਨਾ ਕਿਤੇ ਕਰਨ ਤੋਂ ਥੋੜਾ ਗੁਰੇਜ਼ ਅਸੀਂ ਅੱਜ ਵੀ ਕਰਦੇ ਹਾਂ ਜਦਕਿ ਸਾਨੂੰ ਨਹੀਂ ਕਰਨਾ ਚਾਹੀਦਾ ਤੁਹਾਡੇ ਵਰਗੇ ਲੋਕਾਂ ਨੇ ਉਹ ਸਾਬਤ ਕਰ ਦਿੱਤਾ ਹੈ ਇਸ ਕਿੱਤੇ ਧੰਦੇ ਨੂੰ ਜਦੋਂ ਆਪਾਂ ਥੋੜਾ ਸਮਝਣਾ ਹੋਵੇ ਸ਼ੀਪ ਫਾਰਮ ਦੇ ਵਿੱਚ ਕਿੱਦਾਂ ਇਹਦਾ ਰੱਖ ਰਖਾਵ ਹੈ ਕਿੱਦਾਂ ਇਹਨੂੰ ਪਾਲਣ ਪੋਸ਼ਣ ਹੈ ਜਾਂ ਕਿੱਦਾਂ ਇਹਦੇ ਚ ਮੰਡੀਕਰਨ ਦੀਆਂ ਸੰਭਾਵਨਾਵਾਂ ਨੇ ਇਹ ਚ ਮੰਡੀਕਾਰੀ ਸੁਰੱਖਿਅਤ ਹੈ ਨਹੀਂ ਹੈ ਕਿੱਦਾਂ ਕਰਨੀ ਹੈ ਕਿੱਦਾਂ ਚੱਲਦਾ ਇਹ ਸਾਰਾ ਕਿੱਤਾ ਧੰਦਾ ਕੀ ਇਹਦਾ ਸਾਈਕਲ ਰਹਿੰਦਾ ਕੀ ਇਹਦਾ ਚੱਕਰ ਹੈ
0: ਇਹ ਜੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਵੀ ਸਭ ਤੋਂ ਵੱਡੀ ਗੱਲ ਲੋਕ ਇਹ ਕਹਿੰਦੇ ਵੀ ਅਸੀਂ ਇਹਨੂੰ ਵੇਚਾਂਗੇ ਕਿੱਥੇ ਸਭ ਤੋਂ ਵੱਡਾ ਲੋਕ ਸਵਾਲ ਹੁੰਦੇ ਵੀ ਅਸੀਂ ਹੱਕ ਤਾਂ ਲਵਾਂਗੇ
1: ਹਾਂ ਬਿਲਕੁਲ
0: ਨੋ ਡਾਊਟ ਇਹਦਾ ਵੇਚਣ ਦਾ ਕੋਈ ਏਡਾ ਵੱਡਾ ਇਸ਼ੂ ਨਹੀਂ ਗਾ ਲੋਕ ਤੁਹਾਡੇ ਤੋਂ ਤਿਆਰ ਨੀ ਹੁੰਦੇ ਜੀ ਜਾਨਵਰ ਤਿਆਰ ਹੀ ਨੀ ਹੁੰਦੇ
1: ਅੱਛਾ
0: ਵੀ ਇੰਨੇ ਕਟਿੰਗ ਵਾਲੇ ਮੀਟ ਪਰਪਸ ਲਈ ਜਿਹੜੇ ਯੂਜ ਹੁੰਦਾ ਇਹ ਤੁਹਾਡੇ ਤੋਂ ਓਨਾ ਜਾਨਵਰ ਤਿਆਰ ਹੀ ਨੀ ਹੋ ਸਕਦਾ ਜਿੰਨੀ ਡਿਮਾਂਡ ਹੈ ਮਸਲਨ ਇੱਕ ਤੁਹਾਨੂੰ ਇੱਕ ਛੋਟੀ ਜਿਹੀ ਐਗਜਾਮਪਲ ਦੇਵਾਂ ਆਪਣੇ ਪਿੰਡਾਂ ਦੇ ਵਿੱਚ ਜਾਂ ਚੌਂਕਾਂ ਦੇ ਵਿੱਚ ਇੱਕ ਇੱਕ ਖਟੀਕ ਬੈਠਾ ਹੁੰਦਾ ਇਹਨੂੰ ਕੱਟਣ ਵਾਲਾ ਜਿਹੜਾ ਮੀਟ ਵਾਲੇ ਖੋਖੇ ਹੁੰਦੇ ਆ ਔਰ ਸਾਲ ਦੇ 365 ਦਿਨ ਹੁੰਦੇ ਆ 355 ਦਿਨ ਮੰਗਲਵਾਰ ਹੈ ਜੀ 310 ਦਿਨ ਹੈ 310 ਵੀ ਤੁਸੀਂ ਛੱਡ ਦਿਓ 300 ਨਗ ਇੱਕ ਖੋਖੇ ਵਾਲਾ ਇੱਕ ਸਾਲ ਦੇ ਵਿੱਚ ਵੱਢ ਦਿੰਦਾ ਠੀਕ ਹੈ ਔਰ 300 ਨਗ ਨੂੰ ਤਿਆਰ ਕਰਨ ਲਈ ਤੁਹਾਡੇ ਕੋਲੇ 600 ਜਾਨਵਰ ਹੈ ਨਾ ਤੇ ਤੁਸੀਂ ਉਹਨੂੰ ਰੋਜ਼ ਇੱਕ ਦੇ ਪਾਓਗੇ
1: ਬਿਲਕੁਲ ਸਹੀ ਹੈ
0: ਠੀਕ ਹੈ ਔਰ ਕਮਰਸ਼ੀਅਲ ਲੈਵਲ ਤੇ ਜੇ ਤੁਸੀਂ ਵੱਡੇ ਕੰਮ ਕਰਨਾ ਚਾਹੋਗੇ ਸੋਚੋ ਵੀ ਕਿੱਡੀ ਕੁ ਵੱਡੀ ਤੁਹਾਨੂੰ ਅਮਾਉਂਟ ਦੇ ਇਹ ਕੰਮ ਕਰਨੇ ਪੈਣਗੇ
1: ਬਿਲਕੁਲ ਸਹੀ ਬਿਲਕੁਲ ਸਹੀ
0: ਠੀਕ ਹੈ ਜੀ ਫਿਰ ਆਪਾਂ ਮਾਰਕੀਟਿੰਗ ਦਾ ਸੋਚ ਨਹੀਂ ਸਕਦੇ ਵੀ ਮਾਰਕੀਟਿੰਗ ਹੈ ਜਿਹੜੀ ਉਹ ਪੂਅਰ ਹੈ ਜੀ
1: ਪੂਅਰ ਹੈ ਬਿਲਕੁਲ ਸਹੀ
0: ਠੀਕ ਹੈ ਔਰ ਜਿਹੜਾ ਹਾਈ ਪ੍ਰੋਟੀਨ ਡਾਈਟ ਦਾ ਤਾਂ ਬਹੁਤ ਵੱਡਾ ਜਿਹੜਾ ਹੈਗਾ ਆਉਣ ਵਾਲਾ ਸਕੋਪ ਹੈ ਲੋਕਾਂ ਨੂੰ ਫਰੈਸ਼ ਮੀਟ ਹੈ ਜਾਂ ਪ੍ਰੋਟੀਨ ਹੈ ਉਹ ਮਿਲ ਹੀ ਨਹੀਂ ਪਾ ਰਿਹਾ
1: ਮਿਲ ਨਹੀਂ ਪਾ ਰਿਹਾ
0: ਠੀਕ ਹੈ ਔਰ ਜਿਹੜਾ ਰੱਖ ਰਖਾਅ ਇਹਨਾਂ ਦਾ ਜੀ ਉਹ ਰੱਖ ਰਖਾਅ ਦਾ ਜਿਹੜਾ ਆਮ ਪਸ਼ੂ ਹੈ ਜਿਹੜਾ ਆਪਣਾ ਜੇ ਅਸੀਂ ਉਹਨੂੰ ਰਿਊਮੀਨੈਂਟ ਜਾਨਵਰ ਹੈਗੇ ਜਿਹੜੇ ਚੁਗਾਲੀ ਕਰਨ ਵਾਲੇ ਜਾਨਵਰ ਹੈ ਉਹਨਾਂ ਨੂੰ ਸੰਭਾਲਦੇ ਹਾਂ ਸੇਮ ਆਪਾਂ ਇਹਨਾਂ ਨੂੰ ਸੰਭਾਲਦੇ ਹਾਂ ਠੀਕ ਹੈ ਕੋਈ ਇਹੋ ਜਿਹਾ ਹੈ ਨੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ ਮਈਆਂ ਨੂੰ ਜੇ ਪੈਦਾ ਕਰਾਂਗੇ ਫਿਰ ਉਹਨਾਂ ਦਾ ਦੁੱਧ ਪੈਦਾ ਕਰਾਂਗੇ, ਉਹਨੂੰ ਚੋਵਾਂਗੇ, ਦਾਣਾ ਪਾਵਾਂਗੇ, ਇੱਥੇ ਉਹ ਟੈਨਸ਼ਨ ਮੁੱਕੀ ਹੈ ਜੀ। ਨਾ ਚੋਣੀਆਂ ਪੈਣ, ਨਾ ਦੁੱਧ ਸੰਭਾਲਣਾ ਪਵੇ। ਠੀਕ ਹੈ ਜੀ। ਇਹਨਾਂ ਨੇ ਤਾਂ ਵਿਚਾਰੀਆਂ ਨੇ, ਕਰਮ ਵਾਲਿਆਂ ਨੇ ਡਿਲੀਵਰੀ ਕੀਤੀ, ਅੱਧੇ ਘੰਟੇ ਚ ਬੱਚਾ ਖੜਾ ਹੋ ਗਿਆ, ਉਹਨੇ ਚੁੰਘਣ ਲੱਗ ਗਿਆ, ਥੋੜੀ ਟੈਨਸ਼ਨ ਫ੍ਰੀ। ਠੀਕ ਹੈ ਜੀ।
1: ਤੁਸੀਂ ਕਿਹੜੀ ਕਿਸਮ, ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਇਹਦੇ ਚ ਕਿਸਮਾਂ ਬਹੁਤ ਸਾਰੀਆਂ ਚੲਲਦੀਆਂ ਨੇ, ਕਿਹੜੀ ਜਿਹੜੀ ਆਪਣੇ ਪੰਜਾਬ ਦੇ ਜ਼ਿਆਦਾ ਅਨੁਕੂਲ ਮੰਨੀ ਜਾਂਦੀ ਹੈ?
0: ਦੇਖੋ ਜੀ, ਆਪਣੇ ਹਿੰਦੁਸਤਾਨ ਚ ਲਗਭਗ 34 ਤੋਂ 36 ਕਿਸਮਾਂ ਜਿਹੜੀਆਂ ਹੈਗੀਆਂ ਹਿੰਦੁਸਤਾਨ ਦੇ ਵਿੱਚ, ਅਲੱਗ ਅਲੱਗ ਸਟੇਟਸ ਚ ਅਲੱਗ ਅਲੱਗ ਵੈਦਰ ਦੇ ਵਿੱਚ ਜਿਹੜੀਆਂ ਹੈਗੀਆਂ। ਪਰ ਜਿਹੜੀ ਆਪਣੇ ਸਭ ਤੋਂ ਵਧੀਆ ਕਿਸਮ ਹੈ ਜਿਹੜੀ ਇੱਥੇ, ਉਸ ਲੁਪਤ ਹੋ ਰਹੀਆਂ ਨਸਲਾਂ ਜਿਹੜੀਆਂ ਪੰਜਾਬ ਦੀਆਂ, ਵੱਡੀਆਂ ਵੱਡੀਆਂ ਭੇਡਾਂ ਹੁੰਦੀਆਂ ਜਿਹੜੀ ਕੁਇੰਟਲ ਡੇਢ ਕੁਇੰਟਲ ਦੀਆਂ, ਠੀਕ ਹੈ, ਉਹਨਾਂ ਨੂੰ ਕੋਈ ਮੁੰਜਲ ਕਹਿ ਦਿੰਦਾ ਸੀ, ਕੋਈ ਜਮਨਾ ਪਾਰੀ ਕਹਿ ਦਿੰਦਾ, ਪਰ ਉਹ ਕੁਛ ਵਿਰਲੇ ਘਰਾਂ ਕੋਲੇ ਹੈਗੀਆਂ, ਸਾਡੇ ਕੋਲੇ ਵੀ ਹੈਗੀਆਂ ਪੁਰਾਣੀਆਂ ਰੱਖੀਆਂ ਹੋਈਆਂ। ਔਰ CIRG ਮਥੁਰਾ, ਉਹਨਾਂ ਨੇ ਇੱਕ ਭੇਡ ਆਜ਼ਾਦ ਕੀਤੀ ਹੈ ਜੀ ਮੁਜ਼ੱਫਰਨਗਰੀ, ਸਪੈਸ਼ਲ ਮੀਟ ਪਰਪਸ ਲਈ। ਉਹਦੇ ਤੋਂ ਅਸੀਂ ਉਹ ਵੀ ਕਰ ਰਹੇ ਹਾਂ ਬ੍ਰੀਡਿੰਗ, ਉਹ ਤੇ ਵੀ ਕਰ ਰਹੇ ਹਾਂ, ਉਹਦੇ ਤੇ ਵੀ ਕਰ ਰਹੇ ਹਾਂ। ਔਰ ਪਲੱਸ ਜਿਹੜੀ ਹੈਗੀ ਆ ਜਮਨਾ ਪਾਰੀ ਜਿਹਨੂੰ ਕਹਿ ਦਿੰਦੇ ਆ, ਉਹ ਭੇਡ ਆ ਜਿਹੜੀ ਪੰਜਾਬ ਦੇ ਵਿੱਚ ਬਹੁਤ ਵਧੀਆ ਜਿਹੜੀ ਆ ਸਰਵਾਈਵ ਕਰਦੀ ਹੈ, ਔਰ ਉਹਦਾ ਮਾਰਕੀਟ ਰੇਟ ਵੀ ਬਹੁਤ ਵਧੀਆ, ਔਰ ਵੈਦਰ ਚੇਂਜ ਚ ਠੰਡ ਗਰਮ ਨੂੰ ਵਧੀਆ ਚੱਲ ਲੈਂਦੀ ਹੈ। ਔਰ ਇੱਕ ਸਾਡੇ ਕੋਲ ਹੈਗੀ ਹੈ ਜੀ ਚੌਥੀ ਬ੍ਰੀਡ ਆ ਜਿਹੜੀ, ਉਹਨੂੰ ਕਹਿੰਦੇ ਜੀ ਸ਼ਾਮ ਕੀ ਬ੍ਰੀਡ, ਸ਼ਾਮ ਕੀ ਰਾਜਸਥਾਨ ਦੇ ਔਰ ਬਾਰਡਰ ਬੈਲਟ ਦੇ ਇੱਕ ਪਿੰਡ ਹੈ।
1: ਅੱਛਾ।
0: ਉਸ ਪਿੰਡ ਚੋਂ ਆਜ਼ਾਦ ਹੋਈ ਹੈ, ਬਾਕੀ ਪਾਕਿਸਤਾਨ ਚ ਜਾਵੜੀ ਜੀ ਲੈਂਦੇ ਪੰਜਾਬ ਚੋਂ ਸਾਰੀ ਇਸ ਦੀ ਜਿਹੜੀ ਸੀਗੀ ਨਸਲ, ਔਰ ਇੱਥੋਂ ਸ਼ੁਰੂ ਹੋਈ ਹੈ, ਉਹ ਸਾਡੇ ਹੀ ਇਸ ਡਰਾਈ ਬੈਲਟ ਦੇ ਵਿੱਚ ਪਾਈ ਜਾਂਦੀ ਹੈ। ਉਹ ਵੀ ਇੱਕ ਮੀਟ ਪਰਪਸ ਲਈ ਬਹੁਤ ਵਧੀਆ ਪੇੜ ਹੈ ਜੀ। ਠੀਕ ਹੈ। ਪਰ ਉਹਦਾ ਇੱਕ ਥੋੜਾ ਜਿਹਾ ਡਰਾਬੈਕ ਹੈ ਵੀ ਉਹ ਖਾਣ ਲਈ ਥੋੜਾ ਚੰਗਾ ਪਾਲਦੀ ਹੈ, ਵੀ ਜਿਵੇਂ ਆਮ ਦੂਜੇ ਪਸ਼ੂਆਂ ਲਈ ਦਾਣੇ ਦੀ ਲੋੜ ਹੈ, ਉਹਨੂੰ ਦਾਣੇ ਦੀ ਲੋੜ ਹੁੰਦੀ ਹੈ। ਹਰ ਬੰਦਾ ਫਿਰ ਥੋੜੀ ਜਿਹੀ ਕੋਸਟਲੀ ਜਾਨਵਰ ਨੂੰ ਰੱਖ ਕੇ ਰਾਜੀ ਨਹੀਂ,
1: ਰਾਜੀ ਨਹੀਂ ਹੈ, ਬਿਲਕੁਲ ਸਹੀ।
0: ਠੀਕ ਹੈ ਜੀ। ਖਰਚੇ ਵੱਧ ਪੈਂਦੇ ਆ। ਔਰ ਇੱਕ ਅਸੀਂ ਨਵਾਂ ਸ਼ੁਰੂ ਕੀਤਾ ਜੀ ਹਿੰਦੁਸਤਾਨ ਦੇ ਵਿੱਚ, ਇੱਕ ਪਾਟਨਵਾੜ ਗੁਜਰਾਤ ਦੇ ਵਿੱਚ ਏਰੀਆ ਹੈ, ਉੱਥੇ ਲੁਪਤ ਹੋ ਗਈ ਜੀ ਨਸਲ। ਅਸੀਂ ਉੱਥੋਂ 5-6 ਸਾਲ ਹੋ ਗਏ ਜੀ, ਉੱਥੋਂ ਕੁਛ ਜਾਨਵਰ ਲੈ ਕੇ ਆਏ ਸੀ ਭਾਲ ਕੇ ਲੋਕਾਂ ਚੋਂ, ਜੰਗਲਾਂ ਚੋਂ ਜਿਹੜੇ ਲੋਕ ਆਦਿਵਾਸੀ ਰਹਿੰਦੇ ਹੈ। ਪਾਟਨਵਾੜੀ ਸੀ ਏਰੀਆ ਦੇ ਵਿੱਚ ਕਿ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਨਸਲ ਹੈ ਜੀ ਉਹ।
1: ਅੱਛਾ।
0: ਉਹ 2 ਤੋਂ 2.5 ਲੀਟਰ ਦੁੱਧ ਪਰ ਡੇ ਦਿੰਦੀ ਹੈ ਜੀ।
1: ਬੋਲੇ ਬੋਲੇ ਬੋਲੇ।
0: ਅਸੀਂ ਉਹ ਤੇ ਰਿਸਰਚ ਕਰ ਰਹੇ ਹਾਂ ਜੀ, ਅਜੇ ਰਿਸਰਚ ਕੀ ਹੈ ਜੀ, ਅਸੀਂ ਉਹਦੀ ਨੰਬਰ ਆਫ ਐਨੀਮਲਸ ਵਧਾ ਰਹੇ ਹਾਂ, ਔਰ ਜਿਵੇਂ ਜਿਵੇਂ ਵੱਧ ਗਿਆ ਅਸੀਂ ਇਹਦੇ ਜਿਵੇਂ ਆਮ ਵੱਡੇ ਗਾਈਆਂ ਮਈਆਂ ਦੇ ਡੇਅਰੀ ਪ੍ਰੋਡਕਟਸ ਹੈਗੇ ਆ, ਜਿਵੇਂ ਦੁੱਧ, ਦਹੀਂ, ਮੱਖਣ, ਕਰੀਮ, ਕੋਸਮੈਟਿਕਸ, ਸਾਬਣਾ, ਇਹ ਚੀਜ਼ਾਂ ਇਹਦੇ ਤੋਂ ਅਸੀਂ ਸ਼ੁਰੂ ਕਰ ਦਿਆਂਗੇ ਜੀ। ਬਹੁਤ ਹੀ ਮੈਡੀਸੀਨਲ ਵੈਲਿਊ ਆ ਜਿਹੜੀ ਉਹਦੀ ਹੁੰਦੀ ਹੈ। ਕਹਿੰਦੇ ਸੀ ਵੀ ਭੇਡ ਦੇ ਦੁੱਧ ਤੇ 7 ਮਲਾਈਆਂ ਆਉਂਦੀਆਂ,
1: ਬਿਲਕੁਲ ਸਹੀ ਹੈ।
0: ਇਹਦੇ ਤੇ ਆਉਂਦੀਆਂ ਜੀ, ਇਹਦੀ ਕੀ ਹੈ, ਕਰੀਮ ਜਿਹੜੀ ਹੈਗੀ ਹੈ ਬਹੁਤ ਵਧੀਆ ਬਣਦੀ ਹੈ, ਜਿਹੜਾ ਡਰਾਈ ਲੋਸ਼ਨ ਬਣਦੇ ਹੈ। ਠੀਕ ਹੈ ਜੀ। ਔਰ ਸਕਿਨ ਲਈ ਬਹੁਤ ਵਧੀਆ ਜਿਹੜੇ ਹੈਗੇ ਕਰੀਮਸ ਜਿਹੜੀਆਂ ਵੀ ਆ, ਉਹ ਇਹਦੇ ਦੁੱਧ ਤੋਂ ਤਿਆਰ ਹੁੰਦੀਆਂ ਨੇ। ਨਿਊ ਬੋਰਨ ਬੇਬੀਜ ਲਈ ਜਿਹੜੇ ਹੈਗੇ ਆ, ਮਾਲਿਸ਼ ਲਈ ਇਹਨਾਂ ਦੇ ਘਿਓ। ਠੀਕ ਹੈ ਜੀ। ਬਹੁਤ ਹੀ ਯਾਨੀ ਕਿ ਤੁਸੀਂ ਕਹਿ ਸਕਦੇ ਇੱਕ ਆਲਾ ਚੀਜ਼ ਤਿਆਰ ਹੁੰਦੀ ਹੈਗੀ ਇਹਨਾਂ ਤੋਂ, ਤੇ ਉਹਦੇ ਤੇ ਸਾਡੀ ਰਿਸਰਚ ਕੀ ਹੈ ਜੀ, ਅਸੀਂ ਚੱਲ ਰਹੇ ਹਾਂ। ਬਸ ਆਉਣ ਵਾਲੇ ਟਾਈਮ ਦੇ ਵਿੱਚ ਇੱਕ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ, ਤਾਂ ਅਸੀਂ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਜੀ।
1: ਅੱਛਾ ਸੰਧੂ ਸਾਹਿਬ, ਗੱਲ ਹੈ ਕਿ ਜਿੱਦਾਂ ਤੁਸੀਂ ਕਹਿ ਸਕਦੇ ਹੋ ਵੀ ਅੱਜ ਜਿੱਦਾਂ ਕਹਿੰਦੇ ਗਿਆਨ ਤੋਂ ਬਿਨਾਂ ਤਾਂ ਹਰ ਕੰਮ ਅਧੂਰਾ ਹੈ ਨਾ। ਕੰਮ ਕਰਨਾ ਔਰ ਕੰਮ ਦੇ ਬਾਬਤ ਸਾਰੀ ਜਾਣਕਾਰੀ ਔਰ ਗਿਆਨ ਹੋਣਾ, ਕਿਉਂਕਿ ਬਿਨਾਂ ਗਿਆਨ ਜਾਂ ਅਧੂਰੀ ਜਾਣਕਾਰੀ ਨਾਲ ਕੰਮ ਕੀਤਾ ਜਿਹੜਾ, ਉਹ ਕਿਤੇ ਨਾ ਕਿਤੇ ਤੁਹਾਨੂੰ ਸੱਟ ਮਾਰ ਜਾਊਗਾ, ਤੁਹਾਨੂੰ ਉਹ ਖਾਣ ਦੇ ਜਾਊਗਾ। ਤੁਸੀਂ ਜਿਹੜਾ ਆਪਣਾ, ਤੁਸੀਂ ਤਾਂ ਖੁਦ ਇੱਕ ਜਿੱਦਾਂ ਕਹਿੰਦੇ ਪੂਰੇ ਸਾਇੰਸਦਾਨ ਬਣੇ ਬੈਠੇ ਹੋ, ਕੀ ਕੋਈ ਪੜ੍ਹਾਈ ਕੀਤੀ ਹੈ ਜਾਂ ਇਹਦਾ ਜਾਣਕਾਰੀ ਦਾ ਆਧਾਰ ਕਿੱਦਾਂ ਬਣਿਆ
0: ਹੈ ਜੀ? ਮੈਂ BSc ਐਗਰੀਕਲਚਰ ਹੈ ਜੀ।
1: ਵਾਹ ਵਾਹ।
0: ਔਰ ਮੈਂ ਨੌਕਰੀ ਨੂੰ ਛੱਡ ਕੇ ਆਪਦੀ ਖੇਤੀ ਨੂੰ ਪਹਿਲ ਦਿੱਤੀ ਹੈ ਜੀ। ਔਰ ਦੂਜਾ ਮੈਂ ਐਨੀਮਲ ਲਵਰ ਸੀ ਜੀ।
1: ਅੱਛਾ ਅੱਛਾ ਅੱਛਾ।
0: ਔਰ ਇਹ ਮੈਂ ਨੀ ਜੀ ਅਕੇਲਾ, ਮੈਂ ਕਹਾਂ ਵੀ ਖੁਦ ਕਰ ਸਕਦਾ, ਮੇਰੇ ਸਾਰੇ ਪਰਿਵਾਰ ਦੀ ਉਹਦੇ ਵਿੱਚ ਇਨਵੋਲਵਮੈਂਟ ਹੈ। ਅਸੀਂ ਸਾਰਾ ਪਰਿਵਾਰ ਉਹਨਾਂ ਨੂੰ, ਅਸੀਂ ਜਾਨਵਰਾਂ ਨੂੰ ਜਾਨਵਰ ਨਹੀਂ ਸਮਝਦੇ, ਅਸੀਂ ਉਹਨਾਂ ਨੂੰ ਆਪਦੇ ਫੈਮਿਲੀ ਮੈਂਬਰ ਸਮਝਦੇ ਹਾਂ। ਸਾਡੇ ਕੋਲ ਜਿਹੜਾ 300-400 ਬਰੀਡਿੰਗ ਸ਼ੀਪਸ ਘਰੇ ਹੈਗੀਆਂ, ਬਾਏ ਨੇਮ ਇੱਕ ਇੱਕ ਜਾਨਵਰ ਹੈ ਜੀ।
1: ਅੱਛਾ,
0: ਇੱਕ ਇੱਕ ਜਾਨਵਰ ਦਾ ਬਾਏ ਨੇਮ ਆ ਉਹਦਾ ਪੂਰਾ।

0: ਬਾਇਓਡਾਟਾ ਇਹਦੇ ਪਿਓ ਕਿਹੜਾ ਸੀ, ਉਹਦੀ ਮਾਂ ਕਿਹੜੀ ਸੀ, ਹਰ ਚੀਜ਼ ਸਾਡੇ ਕੋਲ ਬਾਇਓਡਾਟਾ ਕਲੈਕਟ ਹੈ ਜੀ। ਹਾਂਜੀ, ਔਰ ਇੱਕ ਨੀ ਉਹਦੇ ਦਾਦੇ ਪੜਦਾਦੇ ਪੋਤੇ ਸਭ ਪੂਰਾ ਐਨ ਕਿੰਨੇ ਦਾ ਪੈਦਾ ਹੋਇਆ, ਕੀ ਹੋਇਆ, ਇਹਨੇ ਮਹੀਨੇ ਚ ਕਿੰਨਾ ਵੇਟ ਗੇਨ ਕੀਤਾ, ਇਹਦੀ ਮਾਂ ਨੇ ਦੁੱਧ ਕਿੰਨਾ
1: ਦਿੱਤਾ। ਇੱਕ ਤੁਸੀਂ ਇੰਡਸਟਰੀ ਦੇ ਤੌਰ ਤੇ ਕੰਮ ਕੀਤਾ ਹੋਇਆ ਨਾ,
0: ਇੱਕ ਦੀ ਫਿਊਚਰ ਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਜੀ, ਅਸੀਂ ਥੋੜੀ ਜਿਹੀ ਇਹਨੂੰ ਵਧਾ ਰਹੇ ਹਾਂ ਹੌਲੀ ਹੌਲੀ, ਤੇ ਇਹਨੂੰ ਸਾਡਾ ਜਿਹੜਾ ਲੈਵਲ ਹੈ ਅਗਲੇ ਸਾਲ ਤੱਕ ਅਸੀਂ ਨੀਅਰ ਅਬਾਊਟ 6000 ਜਿਹੜੀ ਬੀਡਿੰਗ ਪੇਡ ਹੈ ਉਹ ਆਪਦੇ ਫਾਰਮ ਚ ਤਿਆਰ ਕਰ ਲੈਣੀ ਹੈ। ਖੇਤੀ ਹੈ ਜਿਹੜੀ ਉਹ ਅਸੀਂ ਸੈਕੰਡਰੀ ਧੰਦਾ,
1: ਅੱਛਾ,
0: ਅਸੀਂ ਪ੍ਰਾਇਮਰੀ ਇਹਨੂੰ ਬਣਾ ਲਿਆ।
1: ਜ਼ਿਕਰ ਕੀਤਾ ਸੀ ਇਹਦੇ ਭੇਡਾਂ ਦੀ, ਉਹਨਾਂ ਦੀ ਵੀ ਕੋਈ ਮੰਡੀਕਾਰੀ ਹੋ ਜਾਂਦੀ ਹੈ?
0: ਅੱਗੇ ਬਹੁਤ ਸੀ ਜੀ, ਲੇਕਿਨ ਜਦੋਂ ਦਾ ਸਿੰਥੈਟਿਕ ਬਾਜ਼ਾਰ ਤੇ ਆ ਗਈ ਜੀ, ਰੇਨ ਸਾਰੀ ਰਿਲਾਇੰਸ ਦੀ ਵੂਲ ਆਉਂਦੀ ਹੈ, ਹੋਰ ਹੈ 100 ਰੁਪਏ ਦਾ ਕੰਬਲ ਦੇ ਦਿੰਦੇ ਜੀ ਆਪਾਂ ਨੂੰ ਬਾਜ਼ਾਰ।
1: ਸਹੀ ਗੱਲ ਹੈ, ਮਿਲ ਜਾਂਦਾ ਮਿਲ ਜਾਂਦਾ,
0: ਠੀਕ ਹੈ ਜੀ। ਤਾਂ ਇੱਕ 100 ਰੁਪਏ ਦੀ ਤਾਂ ਕਟਾਈ ਨੀ ਕਰਕੇ ਦਿੰਦਾ ਜੀ ਕੋਈ ਕਿਲੋ ਉਹਨਾਂ ਦੀ, ਤਾਂ ਉਸ ਤੇ ਬਹੁਤ ਵੱਡਾ ਹੈਗਾ। ਗੌਰਮੈਂਟ ਧਿਆਨ ਨੀ ਦੇ ਰਹੀ ਜੀ ਇਸ ਗੱਲ ਲਈ, ਜੇ ਇਹਨਾਂ ਤੇ ਧਿਆਨ ਦੇ ਦੇਣਾ ਜੀ, ਇੱਕ ਵੂਲ ਦੀ ਇੰਡਸਟਰੀ ਵੀ ਬਹੁਤ ਵੱਡੀ ਇੰਡਸਟਰੀ ਜਿਹੜੀ ਹੈ ਉਹ ਖੜੀ ਹੋ ਸਕਦੀ ਹੈ,
1: ਖੜੀ ਹੋ ਸਕਦੀ ਹੈ। ਅੱਛਾ ਬੰਦੂ ਸਾਹਿਬ, ਗੱਲ ਹੈ ਕਿ ਆਪਾਂ ਕਹਿੰਦੇ ਹੁੰਦੇ ਨਾ ਹਰ ਚੀਜ਼ ਸਿੱਕੇ ਦੇ ਦੋ ਪਹਿਲੂ ਹੈ ਹਨਾ, ਇਹ ਤੋਂ ਆਪਾਂ ਜਿਹੜਾ ਇਨਕਾਰੀ ਨੀ ਹੋ ਸਕਦੇ ਕਿਸੇ ਵੀ ਕੰਮ ਦੇ ਵਿੱਚ, ਜੇ ਪ੍ਰਾਪਤੀਆਂ ਨੇ ਤੇ ਉਹਦੇ ਚ ਚੁਣੌਤੀਆਂ ਵੀ ਨੇ ਨਾਲ ਨਾਲ। ਥੋੜਾ ਜਿਹਾ ਸਾਡੇ ਸੁਣਨ ਵਾਲੇ, ਕਿਉਂਕਿ ਤੁਹਾਨੂੰ ਇਸ ਟਾਈਮ ਸੁਣ ਰਹੇ ਹੈ, ਤੇ ਉਹਨਾਂ ਦੇ ਬਾਬਤ ਕੋਈ ਚੁਣੌਤੀਆਂ ਬਾਬਤ ਵੀ ਜਿਹੜਾ ਇਹ ਕੰਮ ਹੈ, ਕਿਉਂਕਿ ਪਹਿਲਾਂ ਬੰਦਾ ਜਿਹੜਾ ਹੈ ਉਹਦੇ ਬਾਬਤ ਤਿਆਰੀ ਕਰ ਲੇ, ਉਹ ਕਈ ਤਰ੍ਹਾਂ ਦੇ ਜਿਹੜੇ ਹੈ ਘਾਟਿਆਂ ਤੋਂ ਜਾਂ ਖਤਰਿਆਂ ਤੋਂ ਬਚ ਜਾਂਦਾ ਹੈ।
0: ਹਾਂਜੀ, ਇਹਦੇ ਚ ਮਸਲਨ ਕੀ ਹੈ, ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਉਹਦੇ, ਜਿਵੇਂ ਆਪਣੇ ਬੱਚਿਆਂ ਦੇ ਇਨਸਾਨਾਂ ਦੇ ਟੀਕੇ ਲੱਗ ਜਾਂਦੇ ਜੀ, ਪਹਿਲਾਂ 5-6 ਮੇਜਰ ਬਿਮਾਰੀਆਂ, ਉਹਨਾਂ ਦੀ ਵੈਕਸੀਨ ਆਉਂਦੀ ਹੈ, ਪ੍ਰੋਪਰ ਸਰਕਾਰੀ ਵੈਕਸੀਨ ਆਉਂਦੀ ਹੈ, ਮਿਲ ਜਾਂਦੀ ਹੈ ਜੀ, ਉਹ ਤੁਸੀਂ ਐਡਵਾਂਸ ਲਾ ਸਕਦੇ ਹੋ, ਉਹ ਘਾਟਿਆਂ ਤੋਂ ਬਚ ਜਾਂਦੇ ਹੋ। ਬਿਮਾਰੀਆਂ ਉਹ ਅਲਾਮਤਾਂ ਜਿਹੜੀਆਂ ਗਿਆਨ ਲੇਵਾ ਉਹ ਨਹੀਂ ਆਉਂਦੀਆਂ,
1: ਬਿਲਕੁਲ
0: ਠੀਕ ਹੈ, ਉਹਨਾਂ ਤੋਂ ਤੁਸੀਂ ਬਚ ਜਾਂਦੇ ਹੋ, ਠੀਕ ਹੈ ਜੀ। ਬਾਕੀ ਹਰ ਚੀਜ਼ ਜਿਵੇਂ ਆਪਾਂ ਨੂੰ ਮੌਸਮ ਪਹਿਲਾਂ ਆਉਂਦਾ ਤਾਂ ਆਪਾਂ ਨੂੰ ਖੰਘ ਜ਼ੁਕਾਮ ਲੱਗਦਾ, ਹਰ ਚੀਜ਼ ਉਹ ਥੋੜਾ ਜਿਹਾ ਇਹਤਿਆਤ ਰੱਖਣਾ ਪੈਂਦਾ ਜੀ, ਤਾਂ ਥੋੜਾ ਜਿਹਾ ਤੁਸੀਂ ਪਰਹੇਜ਼ ਕਰ ਲਓ, ਥੋੜੀ ਜਿਹੀ ਸੰਭਾਲ ਕਰ ਲਓ, ਤਾਂ ਤੁਸੀਂ ਉਸ ਚੀਜ਼ ਚ ਬੜੇ ਵਧੀਆ ਤਰੀਕੇ ਨਾਲ ਨਿਕਲ ਜਾਂਦੇ ਹੋ।
1: ਅੱਛਾ ਸੰਧੂ ਸਾਹਿਬ, ਗੱਲ ਹੈ ਕਿ ਬਹੁਤ ਸਾਰੇ ਸੱਜਣ, ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਹਾਨੂੰ ਰੇਡੀਓ ਦੇ ਉੱਤੇ ਇਸ ਵਕਤ ਸੁਣਦੇ ਪਏ ਆ ਅਲੱਗ ਅਲੱਗ ਮਾਧਿਅਮ ਦੇ ਨਾਲ, ਤੇ ਜੇ ਕੋਈ ਤੁਹਾਡੇ ਨਾਲ ਸੰਪਰਕ ਸਾਧਨਾ ਚਾਹੁੰਦਾ ਹੋਵੇ ਜਾਂ ਧਾਤੂ ਸੇਧ ਲੈਣੀ ਚਾਹੁੰਦਾ ਹੋਵੇ ਜਾਂ ਤੁਹਾਡਾ ਫਾਰਮ ਵਿਜ਼ਿਟ ਕਰਨਾ ਚਾਹੁੰਦਾ ਹੋਵੇ, ਉਹਦੇ ਲਈ ਥੋੜਾ ਜਿਹਾ ਆਪਣਾ ਕੋਈ ਸੰਪਰਕ ਨੰਬਰ ਹੈ ਜਾਂ ਤੁਹਾਡਾ ਜਿਹੜਾ ਪਿੰਡ ਦਾ ਵੇਰਵਾ?
0: ਇੱਕ ਤੁਹਾਨੂੰ ਬੜੀ ਵਧੀਆ ਮੈਂ ਗੱਲ ਦੱਸ ਦਿੰਦਾ ਜੀ, ਅਸੀਂ ਹਰ ਇਨਸਾਨ ਲਈ ਹਰ ਕੋਸ਼ਿਸ਼, ਜੋ ਭੇਡ ਪਾਲਣ ਸ਼ੁਰੂ ਕਰਨਾ ਚਾਹੁੰਦਾ ਉਹਦੇ ਲਈ ਫ੍ਰੀ ਆਫ ਕਾਸਟ ਹਰ ਜਾਣਕਾਰੀ ਐਨੀ ਟਾਈਮ ਕਿਸੇ ਟਾਈਮ ਸਾਨੂੰ ਫੋਨ ਕਰਕੇ ਉਹ ਬੰਦਾ ਰਾਬਤਾ ਕਾਇਮ ਕਰ ਸਕਦਾ। ਕਿਸੇ ਵੀ ਬੰਦੇ ਨੂੰ ਕੋਈ ਫਾਰਮ ਡਿਵੈਲਪ ਕਰਨਾ ਹੈ, ਅਸੀਂ ਉਹਨੂੰ ਫ੍ਰੀ ਆਫ ਕਾਸਟ ਕਰਾ ਕੇ ਦਿੰਦੇ ਹਾਂ। ਜੋ ਉਹਨੂੰ ਵੈਕਸੀਨੇਸ਼ਨ ਦੀ ਲੋੜ ਹੁੰਦੀ ਹੈ ਅਸੀਂ ਉਹਨੂੰ ਪ੍ਰੋਪਰਲੀ ਉਹਨੂੰ ਗਾਈਡ ਕਰਦੇ ਹਾਂ। ਕੋਈ ਇਹਦੇ ਚ ਸਾਡਾ ਸਿਰਫ ਇਹੀ ਮੋਟਿਵ ਹੈ ਵੀ ਸਾਡਾ ਜਿਹੜਾ ਭੇਡ ਪਾਲਣਾ ਉਹ ਇੱਕ ਦੁਨੀਆ ਦੇ ਉੱਪਰ ਆ ਜੇ, ਲੋਕਾਂ ਨੂੰ ਉਹ ਗਰੀਬੀ ਰੇਖਾ ਲੈ ਕੱਢ ਕੇ ਇੱਕ ਅਮੀਰ ਸ਼ੀਪ ਫਾਰਮ ਬਣ ਜੇ, ਤਾਂ ਸਾਡਾ ਫਾਰਮ ਹਮੇਸ਼ਾ ਲੋਕਾਂ ਦੀ ਹੈਲਪ ਲਈ ਤਿਆਰ ਰਹਿੰਦਾ ਜੀ। ਜਦੋਂ ਮਰਜ਼ੀ ਐਨੀ ਟਾਈਮ ਕੋਈ ਬਿਮਾਰ ਹੈ, ਸ਼ਮਾਰ ਹੈ, ਕਿਸੇ ਨੂੰ ਵੀ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਨੂੰ ਵਿਜਿਟ ਦੀ ਵੀ ਲੋੜ ਹੈ, ਤਾਂ ਅਸੀਂ ਆਪਦੇ ਪੱਲਿਓਂ ਖਰਚਾ ਕਰਕੇ ਜਾ ਕੇ ਵਿਜਿਟ ਕਰਕੇ ਆਉਣੇ ਹਾਂ। ਔਰ ਜਿਹੜਾ ਕੰਟੈਕਟ ਨੰਬਰ ਹੈ ਜੀ ਮੇਰਾ, ਉਹ ਹੈਗਾ ਜੀ 95-996-73-995।
1: ਇੱਕ ਵਾਰੀ ਮੈਂ ਵੀ ਦੁਹਰਾ ਦੇਣਾ ਕਿ ਹਰਪਿੰਦਰ ਸਿੰਘ ਸੰਧੂ ਹੋਰਾਂ ਦਾ ਜਿਹੜਾ ਨੰਬਰ ਹੈ 95-996-73-995, ਬੜਾ ਆਸਾਨ ਜਿਹਾ ਨੰਬਰ ਹੈ ਤੁਹਾਡਾ।
0: ਹਾਂਜੀ,
1: 95-996-73-995 ਸੰਧੂ ਸਾਹਿਬ ਦਾ ਨੰਬਰ ਹੈ।
2: ਨਮਸਕਾਰ, ਆਕਾਸ਼ਵਾਣੀ ਸਮਾਚਾਰ ਕੇ ਸਾਥ ਮੈਂ ਜਾਗ੍ਰਿਤੀ ਸ਼ਰਮਾ। मंत्रिमंडल के आर्थिक मामलों की समिति ने आज सार्वजनिक वितरण प्रणाली के अंतर्गत राशन, परिवहन और प्रबंधन सहायता योजना सार्थक पीडीएस को जारी रखने की अनुमति दे दी है। इसके लिए केंद्र सरकार की ओर से 25,530 करोड़ रुपए का आवंटन किया गया है। नई दिल्ली में संवाददाताओं से बातचीत में सूचना और प्रसारण मंत्री अश्विनी वैष्णव ने कहा कि यह योजना राज्य एजेंसियों को

ਕੁਮਾਰ ਸਿਨਹਾ, ਅਜੇ ਤਨੁਸ਼ੀ ਗੁਪਤਾ, ਅਨੋਨੀ ਅਨਿਕਾ ਬੇਬੀ, ਰਾਜਾਵਤ ਕਾਂਗਰਸ ਨਈ ਸਰਗਰਮ ਵੀ ਸ਼ਾਹਜਹਾਂਪੁਰ ਸੇ ਮਨਮੋਹਨ ਰਾਜਾਵਤ, ਰਾਜ ਮਧੁਰ ਰਾਜਾਵਤ ਔਰ ਰਾਸ਼ੀ ਰਕਸ਼ਿਤ ਕੋ ਹਮਨੇ ਸ਼ਾਮਿਲ ਕਰ ਲਿਆ ਹੈ। ਰਮੇਸ਼ ਨਾਚਾਨੀ ਮਹਾਪ੍ਰਤਾਪ ਕੋ ਉਦੈਪੁਰ ਸੇ ਯੇ ਫਰਮਾਇਸ਼ ਲੇਕਰ ਆਏ ਹੈ। ਨਈ ਦਿੱਲੀ ਉੱਤਮ ਨਗਰ ਸੇ ਜੌਨਸੀ ਨਬੀਆ ਟੇਲਰ, ਸੁਮਨ ਸਰੀਤਾ ਕੋ ਵੀ ਸ਼ਾਮਿਲ ਕੀਆ ਗਿਆ। ਯੇ ਫਰਮਾਇਸ਼ ਹਮੇ ਜਾਮਾ ਮਸਜਿਦ ਗੰਡੋਡਵਾਰਾ ਸੇ ਮੌਸੂਲ ਹੋਈ। ਰਿਆਜ਼ ਅਹਿਮਦ ਅੰਸਾਰੀ, ਅਫਤਾਬ ਅੰਸਾਰੀ, ਲੁਬਨਾ ਅੰਸਾਰੀ, ਜਵਾਹਰਨਗਰ ਉਦੈਪੁਰ ਸੇ ਬਾਬੂ ਭਾਈ ਔਰ ਭਾਰਤੀ ਦੇਵੀ ਕੋ ਸ਼ਾਮਿਲ ਕਰ ਲਿਆ ਹੈ। ਫਾਤਮਾ ਕਲੋਨੀ ਸ਼੍ਰੀਰਾਮਪੁਰ ਮਹਾਰਾਸ਼ਟਰ ਸੇ ਨਾਸਿਰ ਸ਼ੇਖ ਨਾਜ਼ਰ ਨਾਸਿਰ, ਸਾਜਿਦ ਸ਼ਾਹਿਦ ਸ਼ਾਮਿਲ ਹੋਏ। ਕੌਸਬ ਬੀ ਪਵਾਰ, ਹਸੀਨਾ ਬੀ ਪਵਾਰ, ਹਿਨਾ ਸੇ ਕੁਕਤ, ਅਜੇ ਰੇਡੀਓ ਲਿਸਨਰਸ ਕਲੱਬ ਕਲਨਗੰਜ ਖੰਡੋਵਾ ਸੇ, ਔਰ ਯੇ ਫਰਮਾਇਸ਼ ਅਬਦੁਲ ਗਫਾਰ ਡਾਵਰ, ਅਬਦੁਲ ਡਾਵਰ ਸੇ ਔਰ ਹਕ ਡਾਵਰ, ਔਰ ਸਾਥ ਮੇ ਕੇ ਘਰ ਕੇ ਕੁਛ ਔਰ ਸਾਥੀ, ਨਾਗਚੌਂਡ ਰੋਡ ਸੰਜੇ ਕਲੋਨੀ ਖੰਡੋਵਾ ਸੇ ਆਏ ਹੈ। ਡਾਕਟਰ ਨਸ਼ਾਦ ਅਹਿਮਦ ਸਿੱਦੀਕੀ, ਬੇਗਮ ਹਮੀਦੁਨ ਸਿੱਦੀਕੀ ਔਰ ਨਿਸ਼ਾਨ ਅਹਿਮਦ ਸਿੱਦੀਕੀ, ਪੁਰਾਣੇ ਭਰਾਏ ਤਿੰਨ ਚਾਰ ਉਹਦਾ ਛੱਤੀਸਗੜ੍ਹ ਸੇ ਫਰਮਾਇਸ਼ ਇਰਸਾਲ ਕਰਦੇ ਹੈ। ਔਰ ਯੇ ਫਰਮਾਇਸ਼ ਹਮੇ ਭੇਜੀ ਹੈ। ਜ਼ਿਲ੍ਹਾ ਦੁਰਗ ਭਿਲਾਈ ਛੱਤੀਸਗੜ੍ਹ ਸੇ ਭਾਈ ਮੁਕੇਸ਼ ਸ਼ਰਮਾ, ਗੌਰਵ ਗਰਮੀ ਸ਼ਰਮਾ, ਅਰਸ਼ ਆਹੂਜਾ ਨੇ ਫਰਮਾਇਸ਼ ਇਰਸਾਲ ਕਰਨ ਵਾਲੋ ਨਾਮ ਹੈ। ਜ਼ਿਲ੍ਹੇ ਕੀ ਨਗਰੀ ਉਦੈਪੁਰ ਸੇ ਰਾਜਕੁਮਾਰ ਮਾਥੁਰ, ਅਸ਼ਰਫ ਖਾਨ, ਗੋਪਾਲ ਬਾਬੂ ਸਿੰਧੀ ਕੇ ਸਾਥ ਹੈ। ਔਰ ਇਹ ਫਰਮਾਇਸ਼ ਕਹਾਂ ਸੇ ਆਈ ਹੈ? ਰਮੇਸ਼ ਕਾਮਲੇ ਦਿਵਿਆਨੀ ਔਰ ਗਣੇਸ਼ ਕਾਮਲੇ ਅਕੋਲਾ ਮਹਾਰਾਸ਼ਟਰ ਸੇ, ਤਖਤਪੁਰ ਛੱਤੀਸਗੜ੍ਹ ਸੇ ਮਿਸ਼ਰੀ ਲਾਲ ਵਿਸ਼ਵਕਰਮਾ, ਮੀਰਾ ਦੇਵੀ ਵਿਸ਼ਵਕਰਮਾ ਔਰ ਚੇਤਨ ਵਿਸ਼ਵਕਰਮਾ, ਬਟਾਪਾਰਾ ਕੇ ਬਚ ਕਾਮਲ ਫਰਮਾਇਸ਼ ਇਰਸਾਲ ਕਰਤੇ ਹੈ। ਇਹ ਫਰਮਾਇਸ਼ ਹਮੇ ਮੌਸੂਲ ਹੋਈ ਹੈ। ਛੋਟੇ ਬਲੀਆ ਕਰਜਤ ਮੁੰਬਈ ਸੇ, ਅਹਿਮਦ ਭਾਈ ਫੁਲਵਾਲੇ, ਇਕਬਾਲ ਅਹਿਮਦ ਫੁਲਵਾਲੇ, ਲਖਮੀਨੀਆ ਜ਼ਿਲ੍ਹਾ ਬੇਗੂਸਰਾਏ ਸੇ ਸ਼ਮੀ ਅਹਿਮਦ ਰਾਹੀ, ਇਮਰਾਨ ਅਹਿਮਦ ਫੁਲਵਾਲੇ ਔਰ ਅਹਿਲੇ ਖਾਨਾ, ਸ਼੍ਰੀ ਮੇਰੀ ਕੁਰਾਸੀ ਅਕਾਲ ਸੀ ਨਿਰਭਾਨ ਸੀ ਅਨੁਭਵ ਸੀ ਰਿਸ਼ਭ ਸਿੰਘ। ਇਹ ਫਰਮਾਇਸ਼ ਹਮੇ ਭੇਜੀ ਹੈ ਜਬਾਰ ਮੁਹੰਮਦ ਅਸ਼ਰਫ ਖਾਨ, ਗੋਪਾਲ ਨਰੇਸ਼ ਨੇ, ਰਾਜਸਥਾਨ ਰੇਡੀਓ ਸ਼ਰੋਤਾ ਸੰਘ ਉਦੈਪੁਰ ਸੇ। ਖਾਨ ਮੰਜ਼ਿਲ ਗੰਡੋਡਵਾਰਾ ਸੇ ਆਗਾ ਖਾਨ, ਆਗਾ ਬੇਗਮ ਨਿਤਾ ਖਾਨ, ਬੇਗਮ ਅਮਲ ਖਾਨ ਔਰ ਪਟੇਲ ਨਗਰ ਮਲੋਟ ਸੇ ਡਾਕਟਰ ਰਮੇਸ਼ ਕੁਮਾਰ ਜਜੋਰੀਆ, ਗਗਨਦੀਪ ਜਜੋਰੀਆ, ਆਰਜੂ ਜਜੋਰੀਆ, ਮਲਿਆਨ ਸਰਧਾਨਾ, ਮੇਰਠ ਸੇ ਅਨਿਲ ਜੈਨ, ਸੀਐਮ ਜੈਨ, ਮਾਸਟਰ ਜਿਵਿਆਮ ਔਰ ਸੈਲੀ ਗੁਰੂ ਉਦੈਪੁਰ ਸੇ ਕਾਂਤਾ ਦੇਵੀ, ਕਿਰਨ ਦੇਵੀ, ਦੀਪਿਕਾ ਔਰ ਫਰਮਾਇਸ਼ ਹਮੇ ਇਰਸਾਲ ਕਰਤੇ ਹੈ। ਜੌਨ ਡਿਕੇਸਟਰੋ, ਰੋਜ਼ੀ ਡਿਕੇਸਟਰੋ ਔਰ ਵਿਲੀਅਸ ਡਿਕੇਸਟਰੋ, ਕਹਾਂ ਸੇ? ਜਨਕਪੁਰੀ ਸਹਾਰਨਪੁਰ ਸੇ। ਗੁਲਾਮ ਰੋਡ ਗੋਬਿੰਦ ਨਗਰ ਨੌਜਵਾਨ ਸ਼ਹਿਰ ਸੇ ਸੁਰਿੰਦਰ ਸੰਧੂ, ਅਨਿਤਾ ਸੰਧੂ, ਪ੍ਰੀਤਿਸ਼ਾ ਸੰਧੂ ਕੀ ਫਰਮਾਇਸ਼ ਹਮੇ ਸ਼ਾਮਿਲ ਕੀ ਹੈ। ਔਰ ਇਸਕੇ ਇਲਾਵਾ ਯੇ ਫਰਮਾਇਸ਼ ਹਮੇ ਇਰਸਾਲ ਕੀ ਹੈ, ਆਵਾਸ ਵਿਕਾਸ ਕਾਲੋਨੀ ਕਾਸਗੰਜ ਸੇ ਪਵਨ ਗੌਰ, ਤਨਵੇ ਪੂਰਵੀ ਗੌਰ, ਸੁਰੇਸ਼ ਆਸ਼ੀਸ਼ ਗੌਰ, ਤੇ ਸਾਮੀਨ ਆਪ ਸਭ ਕੀ ਪਸੰਦ ਪਰ ਨਗਮਾ ਆਪ ਸਭ ਕੀ ਖਿਦਮਤ ਮੇ।

ਦਿਆਖ ਪਾ ਸੰਤੋਖ ਸੂਰਜਤ ਗੰਢੀ ਸਤ ਵਟ ਜੀ ਕਾਹੇ ਤਾਂ ਭਾਂਡੇ ਕਤ ਨਾ ਹੈ ਟੁੱਟ ਨਾ ਮਲਕ ਨਾ ਹੈ ਜਲ ਨਾ ਜਾਏ ਤਨ ਸੁਮਾਨ ਸੁਨਾਨ ਕਾ ਜੋ ਗਲ ਚੱਲੇ ਪਾਏ ਚੌਕੜ ਮੱਲਣ ਆਇਆ ਬਹਿ ਚੌਕੇ ਪਾਇਆ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਉਹ ਮੂਹ ਚੜ ਪਿਆ ਵੇਤ ਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾ ਲੱਖ ਗਿਆ ਪੈ ਨਾਮੀਆ ਰਾਤ ਦਿਨ ਜੀ ਨਾਲ ਤੱਗ ਪਾਹੋ ਕੱਤੀ ਆਏ ਬਾਮਨ ਵੱਟੇ ਆਏ ਕੋਈ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਭੀ ਫਿਰ ਪਾਈਏ ਹੋ ਨਾਨਕ ਤੱਗ ਨਾ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾਇ ਮੰਨਿਆ ਪਤਿ ਪਜੈ ਸਾਲਾ ਹੀ ਸੱਚ ਸੂਤ ਡਰ ਗਿਆ

ਉੱਪਰ ਆਏ ਬੈਠੇ ਕੁੜਿਆ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਪਿੱਟੈ ਤਨ ਪਿੱਟੈ ਫੇੜ ਕਰੇ ਮਨ ਜੁਠੇ ਚੁਲੀ ਪਰੇ ਕਹੋ ਨਾਨਕ ਸੱਚ ਤੇ ਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਏ ਪੌੜੀ ਚ ਪਏ।

ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਇਂਦਾ ਵੱਡੋ ਵੱਡਾ ਵੱਡ ਮੇਦਨੀ ਸਿਰੇ ਸਿਰ ਥੰਡੇ ਲਾਇਂਦਾ ਨਦਰ ਪੱਠੀ ਜੇਕਰੇ ਸੁਲਤਾਨਾ ਘਾਓ ਕਰਾਇਂਦਾ ਦਰ ਮੰਗਣ ਪਿਖ ਨਾ ਪਾਇਂਦਾ ਦਰ ਮੰਗਣ ਪਿਖ ਨਾ ਪਾਇਂਦਾ।

ਕੋੜੀ ਤੁਰੇ ਪਲਾਣੇ ਪੌਣਵੇਂ ਕਾ ਰੰਗੀ ਹਰਮ ਸਵਾਰਿਆ ਕੋਠੇ ਮੰਡੇ ਮਾੜਿਆ ਲੈ ਬੈਠੇ ਕਰ ਪਸਾਰਿਆ ਚੀਜ ਕਰਮਾ ਭਾਵਦੇ ਹਰ ਭਜਨਾਈ ਹਾਰਿਆ ਕਾਕੁਰਮਾ ਸਖਾਇਆ ਵੇਖ ਮੈਂ ਮਨ ਵਿਸਾਰਿਆ ਜਰਿਆ ਜੋ ਬਨਹਾਰਿਆ।